ਕਰੇ ਸ਼ਿੰਗਾਰ ਉੱਚਾ ਕੂਕ ਹੈ ਵਾਦਾ ਗਾਵੇ ਜੋਦਾ ਗਾ ਵਿਚਾਰ ਮੂਰਖ ਪੰਡਿਤ ਹਿਕਮਤ ਹੁੰਜਤ ਸੰਜੇ ਤੇਰੇ ਪਿਆ ਧਰਮੀ ਧਰਮ ਕਰੇ ਗਵਾਵੈ ਮੰਗੈ ਮੋਕ ਦੁਆਰ ਜਤੀ ਸਦਾ ਵੈ ਜੁੱਤਾਂ ਜਾਣੇ ਛੱਡ ਬਹਿ ਕਿਰਪਾ ਸਭ ਤੋਂ ਪੂਰਾ ਆਪੇ ਹੋਵੇ ਘੱਟ ਨਾ ਕੋਈ।

ਨਾ ਜਨਤਾ ਦੇ ਬਸ ਕਿਛ ਨਾਹੀ ਜਗਤੀ ਪਾਇਆ।

ਨਿਰਾਸ਼ ਕੁੜਾ ਵਪਾਰ ਕੁੜ ਬੋਲ ਕਰੇ ਹਾਰ ਸ਼ਰਮ ਧਰਮ ਕਾੜੇ ਰਾ ਦੂਰ ਨਾਨਕ ਕੁੜ ਰਿਹਾ ਪ੍ਰਭੂ ਮੱਥੇ ਟਿੱਕਾ ਤੇੜ ਤੋਂ ਟਿੱਕਾ ਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਂ ਲੈ ਪੂਜਾ ਪ੍ਰਾਣ ਪੱਖਾ ਕੁੱਠਾ ਬੱਕਰਾ ਖਾਣਾ ਚੌਂਕ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕਟੀਕਾ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਪ੍ਰੇਨ ਕਉ ਨਾਨਕ ਸੱਚ ਤਿਆਈ ਹੈ ਸੱਚ ਹੋਵੇ ਤਾਂ ਸੱਚ ਪਾਈਏ।

ਆਪੇ ਦੇਵੜਾਈ ਆਪੇ ਹੀ ਕਰਮ ਕਰਾਏ ਦਾ ਵਡਹੋ ਵਡਾ ਵਡ ਵੇਦਨੀ ਸ੍ਰੇਸ਼ ਤੰਗਾਏ ਦਾ।

ਲਾਗਿਆ ਜਿਸ ਵਿੱਚ ਵਡਿਆਂ ਵਡਿਆਈਆਂ ਸਹਿ ਮੇਲੇ ਦਾ ਨਦਰੀਆਂ ਜਾਂ ਜਿਸ ਭਾਣਾ ਕਰਮਾਂ ਨਸਾਈਆਂ ਕਰਮ ਕਰਮ ਸਿਖਾਤ ਕਰੀਆਂ।

ਅੰਦਰੋਂ ਝੂਠੇ ਪੈ ਚ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਤ ਤੀਰਥ ਜੇ ਨਾ ਵੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ।

ਜੋ ਬੇਦੁਨਾ ਖਾਏ ਕਸਮੈਂ ਕਰੇ ਬਰਾਬਰੀ ਫਿਰ ਗੈਰ ਚੰਦਰ ਪਾਏ ਕੁਝ ਹੋ ਗਵਾਏ ਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਖਾਵਣਾ ਜਿਸ ਕਰੀਏ ਸਾ ਵਾਸੇ ਨਾਨਕ ਹੁਕਮ ਨਾ ਚੱਲੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ಕಿಂ ತೆರೆ ಬಂಕೆ ಲೋಯನ ದಂತರಸಲ ಸೋಹನ ನಕ ಜಿನ ಲಮ್ಮಡೆ ವಾಲಾ

तुम सो जो अवर संग तेरी जालो ऐसी रीत

जित साहिब सिति पत रहे लाल रंग तिस कहो लगन

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ।

बेशुमार अथा अगणत अतुलै ज्यों बुलावो त्यों नानक दास बुलै।

ਗੁਰੂ ਗਰੀਬ ਨਵਾਜ਼ ਦੀਨ ਅਰਦੁਨੀ ਦੇ ਮਾਲਕ ਸਾਂਝੀਵਾਲਤਾ ਦੇ ਉਪਦੇਸ਼ਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰਿਓ, ਗੁਰੂ ਸਾਹਿਬ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ। ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵੜਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੇ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਵਡਹੰਸ ਰਾਗ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 567 ਔਰ 68 ਦੇ ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਕੁੱਲ 4 ਪਦੇ ਨੇ ਜੀ, ਜਿਨ੍ਹਾਂ ਦੇ ਵਿੱਚੋਂ ਪਹਿਲੇ 2 ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ 2 ਪਦਿਆਂ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਜੋ ਉਪਦੇਸ਼ ਬਖਸ਼ਿਆ ਉਹਦੇ ਵਿੱਚ ਜੀ ਆਪਾਂ ਸਾਰੇ ਜੀਵ ਇਸਤਰੀਆਂ ਅਕਾਲ ਪੁਰਖ ਪਰਮੇਸ਼ਵਰ ਰੂਪੀ ਕੰਤ ਔਰ ਸਾਡੀ ਦੌੜ ਉਸ ਕੰਤ ਨੂੰ ਮਿਲਣ ਵਾਸਤੇ, ਉਸ ਪਿਆਰੀ ਨੂੰ ਮਿਲਣ ਵਾਸਤੇ। ਫਿਰ ਮਾਲਕ ਨੇ ਇਹ ਦੱਸਿਆ ਵੀ ਅਸੀਂ ਉਹਨੂੰ ਕਿਹੜੇ ਯਤਨ ਕਰਕੇ ਮਿਲ ਸਕਦੇ ਹਾਂ, ਸਾਡਾ ਉਹਦੇ ਨਾਲ ਸੰਬੰਧ, ਉਹਦੇ ਨਾਲ ਨਾਤਾ ਕਿਹੜੇ ਯਤਨਾਂ ਨਾਲ ਬਣ ਸਕਦਾ ਹੈ, ਜਾਂ ਇਹਨੂੰ ਇੱਦਾਂ ਕਹਿ ਲਈਏ ਵੀ ਸਾਨੂੰ ਕੀ ਕਰਮ ਆਪਣੀ ਜ਼ਿੰਦਗੀ ਵਿੱਚ ਅਪਣਾਉਣੇ ਚਾਹੀਦੇ ਨੇ ਕਿ ਸਾਡਾ ਖਸਮ ਅਕਾਲ ਪੁਰਖ ਸਾਡੇ ਉੱਤੇ ਦਇਆਲੂ ਹੋਵੇ, ਸਾਡੇ ਉੱਤੇ ਕਿਰਪਾਲੂ ਹੋਵੇ, ਸਾਡੇ ਉੱਤੇ ਪ੍ਰਸੰਨ ਹੋਵੇ ਅਤੇ ਸਾਨੂੰ ਆਪਣਾ ਮਿਲਾਪ ਬਖਸ਼ੇ। ਸਾਰੇ ਸ਼ਬਦ ਦਾ ਪ੍ਰਕਰਨ ਇਹ ਹੀ ਹੈ ਜੀ, ਅਸੀਂ ਉਹਨੂੰ ਕਿਵੇਂ ਮਿਲੀਏ ਔਰ ਕਿਹੜੇ ਯਤਨ ਕਰਕੇ। 2 ਪਦਿਆਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ, 3 ਅਤੇ 4 ਪਦੇ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਸਤਿਗੁਰੂ ਨੇ 3 ਪਦਾ ਆਰੰਭ ਕੀਤਾ ਔਰ ਇੱਕ ਜੀਵ ਇਸਤਰੀ ਜਿਹੜੀ ਜਗਿਆਸਾ ਲੈ ਕੇ ਗੁਰੂ ਕੋਲ ਖੜੋਤੀ ਹੋਈ ਹੈ ਅਤੇ ਸਤਿਗੁਰੂ ਨੂੰ ਪੁੱਛ ਰਹੀ ਹੈ ਵੀ ਮੈਂ ਜੀ ਆਪਣਾ ਸੰਬੰਧ ਅਕਾਲ ਪੁਰਖ ਨਾਲ ਕਿਵੇਂ ਬਣਾਵਾਂ, ਮੇਰੀ ਉਹਦੇ ਨਾਲ ਕਿਵੇਂ ਬਣਾਵੇ, ਮੇਰਾ ਉਹਦੇ ਨਾਲ ਨਾਤਾ ਕਿਵੇਂ ਜੁੜੇ, ਮੇਰਾ ਉਹਦੇ ਨਾਲ ਸੰਯੋਗ ਕਿਵੇਂ ਬਣੇ। ਉਹਨੇ ਜਗਿਆਸਾ ਰੱਖੀ ਹੈ। ਅੱਗੋਂ ਗੁਰੂ ਸਾਹਿਬ ਵੱਲੋਂ ਜਵਾਬ ਕੀ ਮਿਲ ਰਿਹਾ ਹੈ? ਮਾਲਕ ਜੀ ਕਹਿ ਰਹੇ, ਕਹਿੰਦੇ ਭਾਈ ਸੁਹਾਗਣੀ ਜਾਏ ਪੁੱਛੋ ਮੁਈਏ, ਹੇ ਭਲੀਏ ਜੀ ਵਿਸਰੀਏ, ਤੂੰ ਮੈਨੂੰ ਨਹੀਂ ਤੂੰ ਉਹਨਾਂ ਨੂੰ ਪੁੱਛ ਜਿਨ੍ਹਾਂ ਨੇ ਮਿਲਾਪ ਹਾਸਲ ਕੀਤਾ ਹੈ। ਸੁਹਾਗਣੀ ਜਿਹੜੀਆਂ ਸੁਹਾਗ ਭਾਗ ਵਾਲੀਆਂ, ਭਾਵ ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਆਪਣਾ ਮਿਲਾਪ ਹਾਸਲ ਕਰ ਲਿਆ, ਇੱਥੇ ਸੁਹਾਗਣੀ ਸ਼ਬਦ ਉਹਨਾਂ ਲਈ ਹੈ। ਹੁਣ ਇਹਦੇ ਜਦੋਂ ਭਾਵ ਅਰਥ ਕਰੀਏ ਤਾਂ ਗੁਰੂ ਸਾਹਿਬ ਇਹ ਕਹਿ ਰਹੇ ਨੇ ਵੀ ਭਾਈ ਰੱਬੀ ਪਿਆਰਿਆਂ ਕੋਲੋਂ ਜਾ ਕੇ ਪੁੱਛ, ਰੱਬ ਕਿਵੇਂ ਮਿਲਦਾ ਸਾਨੂੰ ਸੰਬੋਧਨ ਕਰਕੇ। ਮਤਲਬ ਆਪਾਂ ਇਹਨੂੰ ਇਸ ਤਰ੍ਹਾਂ ਵੀ ਸਮਝ ਲਈਏ ਵੀ ਅਸੀਂ ਗੁਰੂ ਸਾਹਿਬ ਅੱਗੇ ਖੜੋ ਕੇ ਅਰਦਾਸ ਕੀਤੀ ਵੀ ਗੁਰੂ ਸਾਹਿਬ ਜੀਓ, ਮੈਂ ਅਕਾਲ ਪੁਰਖ ਨੂੰ ਮਿਲਣਾ, ਮੇਰੀ ਇਹ ਜਗਿਆਸਾ ਹੈ, ਮੇਰੀ ਇੱਛਾ ਹੈ ਵੀ ਮੈਂ ਰੱਬ ਜੀ ਨੂੰ ਮਿਲਣਾ ਹੈ। ਮੈਂ ਮਿਲਣ ਵਾਸਤੇ ਕੀ ਕਰਾਂ, ਕਿਹੜਾ ਯਤਨ ਕਰਾਂ? ਅਤੇ ਗੁਰੂ ਸਾਹਿਬ ਨੇ ਜਵਾਬ ਦਿੰਦੇ ਆ, ਇਹ ਕਿਹਾ ਕਹਿੰਦੇ ਭਾਈ ਮੈਨੂੰ ਨਹੀਂ, ਪਹਿਲਾਂ ਉਹਨਾਂ ਨੂੰ ਪੁੱਛ ਜਿਨ੍ਹਾਂ ਨੇ ਉਹਨੂੰ ਹਾਸਲ ਕੀਤਾ, ਮਤਲਬ ਭਗਤ ਜਨਾਂ ਨੂੰ ਪੁੱਛ, ਰੱਬੀ ਪਿਆਰਿਆਂ ਨੂੰ ਪੁੱਛ, ਉਹਦੇ ਪ੍ਰੇਮ ਵਿੱਚ ਮਗਨ ਹੋਇਆਂ ਨੂੰ ਪੁੱਛ, ਉਹਨੂੰ ਕਿਵੇਂ ਮਿਲੀਦਾ? ਸੁਹਾਗਣੀ ਜਾਏ ਪੁੱਛੋ ਮੁਈਏ, ਜਿੰਨੀ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੇ ਆਪਣੇ ਵਿੱਚੋਂ ਆਪਣੇ ਆਪ ਨੂੰ ਖਤਮ ਕਰ ਲਿਆ, ਮਿਲਾਪ ਦਾ ਢੰਗ ਇਹੀ ਹੈ ਜੀ। ਮਾਲਕ ਕਹਿੰਦੇ ਉਹਨਾਂ ਨੂੰ ਪੁੱਛ ਭਾਈ ਜਿਨ੍ਹਾਂ ਨੇ ਆਪਣਾ ਆਪਾ ਵਿੱਚੋਂ ਗਵਾਇਆ ਹੈ, ਆਪਣਾ ਆਪਾ ਜਿਨ੍ਹਾਂ ਨੇ ਵਿੱਚੋਂ ਛੱਡਿਆ ਹੈ, ਖਤਮ ਕਰ ਲਿਆ ਜਿਨ੍ਹਾਂ ਨੇ ਆਪਣਾ, ਜਿੱਥੇ ਮੈਂ ਖਤਮ ਹੋ ਗਈ ਉਹਨਾਂ ਨੂੰ ਪੁੱਛ, ਜਿਨ੍ਹਾਂ ਨੇ ਮੈਂ ਮਾਰੀ ਹੈ, ਮੈਂ ਮਾਰ ਕੇ ਅਤੇ ਤੂੰ ਤੱਕ ਦਾ ਜਿਨ੍ਹਾਂ ਨੇ ਸਫ਼ਰ ਤੈਅ ਕੀਤਾ ਹੈ, ਜਿਹੜੇ ਇੱਥੋਂ ਤੱਕ ਪਹੁੰਚ ਗਏ ਨੇ, ਤੂੰ ਤੂੰ ਕਰਤਾ ਤੂੰ ਹੁਆ, ਬਾਬਾ ਕਬੀਰ ਸਾਹਿਬ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ, ਜਿਨ੍ਹਾਂ ਨੇ ਸਫ਼ਰ ਤੈਅ ਕਰ ਲਿਆ। ਹੁਣ ਮੈਂ ਅਤੇ ਤੂੰ ਦਾ ਸਫ਼ਰ ਹੈ ਅਤੇ ਅੱਖਰ ਇੱਕ ਹੀ ਹੈ ਨਾ ਜੀ, ਸਫ਼ਰ ਕੋਈ ਬਹੁਤਾ ਲਮੇਰਾ ਨਹੀਂ ਹੈ। ਮੈਂ ਛੱਡਣੀ ਹੈ, ਤੂੰ ਆਖਣਾ ਹੈ, ਬਸ ਇਹੀ ਸਫ਼ਰ ਹੈ। ਮੈਂ ਛੱਡਣੀ ਹੈ ਅਤੇ ਤੂੰ ਆਖਣਾ ਹੈ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਮੈਂ ਛੁੱਟਦੀ ਕੋਈ ਨਹੀਂ, ਤੂੰ ਆਖਿਆ ਨਹੀਂ ਜਾਂਦਾ, ਮੈਂ ਹੀ ਰਹਿ ਜਾਂਦੀ ਨਾ, ਮੈਂ ਹਾਂ ਮੈਂ ਹਾਂ, ਇੱਥੇ ਤੱਕ ਹੀ ਜੀਵ ਰਹਿ ਜਾਂਦਾ। ਇਸੇ ਲਈ ਗੁਰੂ ਸਾਹਿਬ ਨੇ ਕਿਹਾ, ਮਾਲਕ ਪਾਤਸ਼ਾਹ ਜੀ ਨਾ ਬਾਣੀ 'ਚ ਜ਼ਿਕਰ ਕਰਦੇ ਹਾਂ, ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ, ਕਹਿੰਦੇ ਵੀ ਮੈਂ ਬੜਾ ਵੱਡਾ ਹਾਂ, ਹਮ ਬੜ ਕਬ ਮੈਂ ਬੜਾ ਵੱਡਾ ਕਵੀ ਹਾਂ, ਕੁਲੀਨ ਬੜੀ ਉੱਚੀ ਕੁੱਲ ਵਾਲਾ ਹਾਂ, ਮੈਂ ਬੜਾ ਵੱਡਾ ਜੋਗੀ ਹਾਂ, ਮੈਂ ਬੜਾ ਵੱਡਾ ਸੰਨਿਆਸੀ ਹਾਂ, ਪੰਡਿਤ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਦ ਹੈ ਨਾ ਨਾਸੀ, ਇਹ ਬੁੱਧੀ ਕਦੇ ਨਸੀ ਹੋਈ ਨਹੀਂ, ਨਾਸ਼ ਨਹੀਂ ਹੋਈ ਕਦੇ। ਮਤਲਬ ਕਿਤੇ ਨਾ ਕਿਤੇ ਇਹ ਹਰ ਜੀਵ ਦੇ ਅੰਦਰ ਬੁੱਧ ਹੀ ਹੈ, ਇਹ ਮਤ ਹੈ। ਬਾਬਾ ਜੀ ਨੇ ਬਾਣੀ 'ਚ ਭਗਤ ਰਵਿਦਾਸ ਜੀ ਦਾ ਵਚਨ ਹੈ, ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ, ਪੰਡਿਤ ਗੁਣੀ ਸੂਰ ਹਮ ਦਾਤੇ, ਮੈਂ ਦਾਤਾ ਬੜਾ ਵੱਡਾ, ਮੈਂ ਸੂਰਮਾ ਬੜਾ ਵੱਡਾ, ਮੈਂ ਗੁਣੀ ਬੜਾ ਵੱਡਾ, ਇਹ ਬੁੱਧ ਧੱਦੇ ਨੂੰ ਸਿਹਾਰੀ ਨਾਲ, ਇਹ ਬੁੱਧੀ ਕਬ ਹੈ ਨਾ ਨਾਸੀ, ਕਦੇ ਨਹੀਂ ਨਾਸ਼ ਹੋਈ। ਫਿਰ ਇੱਕ ਵਚਨ ਹੋਰ ਪੜ੍ਹੋ, ਹਮ ਕੀਆ ਹਮ ਕਰਹਾਂਗੇ, ਕੌਣ ਆਖਦਾ? ਮੈਂ ਕੀਤਾ ਮੈਂ ਹੀ ਕਰ ਸਕਦਾ, ਮੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਇਹ ਛੱਡਣਾ ਪਹੁੰਚਣਾ ਕਿੱਥੇ ਤੱਕ ਹੈ, ਨਾ ਹਮ ਕੀਆ ਨਾ ਕਰਹਾਂਗੇ, ਨਾ ਕਰ ਸਕੇ ਸਰੀਰ, ਇੱਥੋਂ ਤੱਕ ਪਹੁੰਚਣਾ। ਗੁਰੂ ਸਾਹਿਬ ਨਾਲ ਕਹਿ ਰਹੇ ਨੇ, ਕਹਿੰਦੇ ਪਰ ਇਸ ਮੂਰਖ ਨੂੰ ਦੱਸੇ ਕਿਹੜਾ ਜਿਹੜਾ ਇਹ ਕਹਿ ਰਿਹਾ ਹਮ ਕੀ ਆ ਹਮ ਕਰਾਂਗੇ, ਹਮ ਮੂਰਖ ਗਵਾਰ, ਜਿਹੜਾ ਹਮ ਹਮ ਆਖਣ ਵਾਲਾ ਹੈ, ਗੁਰੂ ਸਾਹਿਬ ਕਹਿੰਦੇ ਉਹ ਮੂਰਖ ਤੇ ਗਵਾਰ ਹੈ, ਮੈਂ ਤੱਕ ਰਹਿਣ ਵਾਲਾ ਮੂਰਖ ਤੇ ਗਵਾਰ ਹੈ। ਇਸ ਲਈ ਜਾਏ ਪੁੱਛੋ ਸੁਹਾਗਣੀ ਮੁਈਏ, ਜਿੰਨੀ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਣਾ ਭਾਵ ਵਿੱਚੋਂ ਗਵਾਇਆ ਉਹਨਾਂ ਨੂੰ ਪੁੱਛ ਜਾ ਕੇ। ਮੈਂ ਮਿਲਣਾ ਚਾਹੁੰਦਾ ਜੀ, ਮਿਲਣ ਦੀ ਆਸ ਹੈ, ਤਾਂਗ ਹੈ, ਲਾਲਸਾ ਹੈ। ਗੁਰੂ ਸਾਹਿਬ ਕਹਿੰਦੇ ਭਾਈ ਤੂੰ ਮਿਲਣਾ ਹੈ, ਤੂੰ ਉਹਨਾਂ ਨੂੰ ਪੁੱਛ ਜਿਨ੍ਹਾਂ ਨੇ ਇਸ ਸਫ਼ਰ ਨੂੰ ਤੈਅ ਕੀਤਾ। ਹੁਣ ਬਾਬਾ ਕਬੀਰ ਸਾਹਿਬ ਜੀ ਨੇ ਸਫ਼ਰ ਤੈਅ ਕੀਤਾ, ਉਹਨਾਂ ਨੇ ਸਾਨੂੰ ਕੀ ਜਵਾਬ ਦਿੱਤਾ? ਭਾਈ ਤੈਨੂੰ ਇਹ ਕਹਿਣਾ ਪਏਗਾ, ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ,
1: ਤੈਨੂੰ ਇਹ ਆਖਣਾ ਪਏਗਾ ਕਿ ਅਕਾਲ ਪੁਰਖ ਪਰਮੇਸ਼ਵਰ ਜੀਓ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਇਹ ਆਖਣਾ ਪਏਗਾ। ਭਗਤ ਰਵਿਦਾਸ ਜੀ ਵਾਂਗੂ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਇਹ ਸਫ਼ਰ ਤੈਅ ਕਰਨਾ ਹੀ ਪਏਗਾ ਜੀ। ਮਿਲਾਪ ਕਿਤੇ ਵੀ ਹੋਵੇ, ਕੇਵਲ ਅਕਾਲ ਪੁਰਖ ਨਾਲ ਨਹੀਂ, ਸੰਸਾਰਕ ਤੌਰ 'ਤੇ ਵੀ ਜੇ ਗੱਲ ਕਰਾਂਗੇ, ਆਪਾਂ ਭਾਵ ਵਿੱਚੋਂ ਗਵਾਉਣਾ ਹੀ ਪੈਂਦਾ। ਮਿੱਤਰਤਾ ਦੀ ਗੱਲ ਕਰ ਲਓ, ਮਿੱਤਰਤਾ ਬੜੀ ਗੂੜ੍ਹੀ ਹੋਵੇ, ਬੜੀ ਗੂੜ੍ਹੀ ਹੋਵੇ ਮਿੱਤਰਤਾ, ਉੱਥੇ ਹਮੇਸ਼ਾ ਆਪਣੀ ਨਹੀਂ ਮਨਵਾਈ ਜਾਂਦੀ, ਆਪਣੀ ਨਹੀਂ ਮਨਵਾਈ ਜਾਂਦੀ ਹਮੇਸ਼ਾ। ਹਾਂ, ਉਹ ਵੱਖਰੀ ਗੱਲ ਹੈ, ਮਿੱਤਰ ਪ੍ਰੇਮ ਵਿੱਚ ਆਇਆ ਆਖੇ ਮੈਂ ਤੇਰੀ ਹਰ ਗੱਲ ਸਿਰ ਮੱਥੇ ਕਰਕੇ ਮੰਨ ਲਾ, ਪਰ ਕਈ ਵਾਰੀ ਫਿਰ ਮਿੱਤਰ ਦੀ ਆਖੀ ਵੀ ਮੰਨਣੀ ਪੈਂਦੀ ਹੈ, ਹਰ ਵਾਰੀ ਆਪਣੀ ਨਹੀਂ ਥੋਪੀ ਜਾਂਦੀ, ਆਪਾਂ ਭਾਵ ਗਵਾਉਣਾ ਪੈਂਦਾ ਹੈ। ਤੇ ਜਿੱਥੇ ਮੈਂ ਆ ਜੇ ਉੱਥੇ ਕਿਹਦੀ ਕਿਹੜੀ ਮਿੱਤਰਤਾ ਹੀ ਰਹਿ ਜਾਂਦੀ ਹੈ, ਕਿਹੜਾ ਪ੍ਰੇਮ ਰਹਿ ਜਾਂਦਾ। ਜਿਵੇਂ ਆਪਾਂ ਅਕਸਰ ਵਿਚਾਰ ਕਰਦੇ ਨਾ, ਵਿਦਵਾਨ ਪੁਰਸ਼ ਵੀ ਇਹ ਗੱਲ ਕਹਿੰਦੇ ਵੀ ਪ੍ਰੇਮ ਦਾ ਤੇ ਅਰਥ ਹੀ ਪਰੇ ਮੈਂ ਹੈ, ਜਿੱਥੇ ਮੈਂ ਪਰੇ ਹੋ ਜੇ, ਮੈਂ ਹੈ ਹੀ ਨਹੀਂ ਜਿੱਥੇ, ਉਹ ਪ੍ਰੇਮ ਹੈ। ਤੇ ਅਕਾਲ ਪੁਰਖ ਨਾਲ ਪ੍ਰੇਮ ਬਣਦਾ ਹੀ ਉਦੋਂ ਹੈ ਜਦੋਂ ਮੈਂ ਪਰੇ ਹੋ ਜਾਂਦੀ। ਉਦੋਂ ਪਹਿਲਾਂ ਤੇ ਜਿੰਨਾ ਮਰਜ਼ੀ ਢੋਲ ਢੰਡੋਰਾ ਪਿੱਟੀ ਚੱਲੋ ਵੀ ਮੈਂ ਰੱਬ ਦਾ ਬੜਾ ਪ੍ਰੇਮੀ ਹਾਂ, ਮੇਰਾ ਬੜਾ ਪਿਆਰ ਰੱਬ ਨਾਲ, ਅਕਾਲ ਪੁਰਖ ਨਾਲ ਬੜੀ ਬੜੀ ਬਣਦੀ, ਮੇਰੀ ਨੇੜਤਾ ਬੜੀ, ਜਿੰਨਾ ਚਿਰ ਪਰੇ ਮੈਂ ਨਹੀਂ ਹੁੰਦੀ ਉਨਾ ਚਿਰ ਮੈਂ ਉਹਦੀ ਨੇੜਤਾ ਕਿਵੇਂ ਹਾਸਲ ਕਰ ਲਾਂਗਾ, ਕਿਵੇਂ ਮਿਲ ਜਾਏਗੀ ਉਹਦੀ ਨੇੜਤਾ। ਇਸ ਲਈ ਪਹਿਲੀ ਕੰਡੀਸ਼ਨ, ਜਿੰਨੀ ਵਿੱਚੋਂ ਆਪ ਗਵਾਇਆ ਜਾਏ ਪੁੱਛੋ ਸੁਹਾਗਣੀ ਮੋਈਏ, ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਗਵਾਇਆ ਹੈ। ਫਿਰ ਇਹ ਜਗਿਆਸੂ ਜੀਵ ਇਸਤਰੀ ਉੱਥੇ ਪਹੁੰਚ ਗਈ। ਪਹਿਲਾ ਸਵਾਲ ਗੁਰੂ ਕੋਲੋਂ ਵੀ ਮੈਂ ਮਿਲਣਾ ਚਾਹੁੰਦਾ ਜੀ, ਮਿਲਣਾ ਚਾਹੁੰਦੀ ਹਾਂ ਮੈਂ ਆਪਣੇ ਖਸਮ ਅਕਾਲ ਪੁਰਖ ਨਾਲ, ਸੰਯੋਗ ਬਣ ਜਾਏ ਮੇਰਾ। ਗੁਰੂ ਸਾਹਿਬ ਨੇ ਜਵਾਬ ਦਿੱਤਾ, ਭਾਈ ਉਹਨਾਂ ਨੂੰ ਪੁੱਛ ਜਿੰਨਾ ਸੁਹਾਗਣੀਆਂ ਨੇ ਰਾਵਿਆ ਹੈ। ਗੁਰੂ ਸਾਹਿਬ ਨੇ ਕਿੱਥੇ ਭੇਜਤਾ? ਸਤ ਸੰਗਤ ਵਿੱਚ ਭੇਜਤਾ, ਸੰਗਤ ਵਿੱਚ ਭੇਜਿਆ। ਜਦੋਂ ਸੰਗਤ ਵਿੱਚ ਭੇਜਿਆ, ਗੁਰੂ ਸਾਹਿਬ ਨੇ ਇੱਥੇ ਆ ਕੇ ਫਿਰ ਪੁੱਛਿਆ, ਹੇ ਜੀਵ ਇਸਤਰੀਓ, ਸੁਹਾਗਣ ਇਸਤਰੀਓ, ਹੇ ਗੁਰਮੁਖ ਜਨੋ, ਮੈਂ ਅਕਾਲ ਪੁਰਖ ਪਰਮੇਸ਼ਵਰ ਰੂਪੀ ਖਸਮ ਨੂੰ ਮਿਲਣਾ ਚਾਹੁੰਦੀ ਹਾਂ, ਦੱਸੋ ਕਿਵੇਂ ਮਿਲਿਆ ਜਾਂਦਾ ਹੈ? ਫਿਰ ਅੱਗੋਂ ਜਵਾਬ ਕੀ ਮਿਲਦਾ ਹੈ? ਜਿਨੀ ਆਪ ਗਵਾਇਆ, ਜਿਨੀ ਵਿੱਚੋਂ ਆਪ ਗਵਾਇਆ, ਪਹਿਲਾਂ ਗੁਰੂ ਸਾਹਿਬ ਨੇ ਵਚਨ ਕੀਤਾ, ਫਿਰ ਕਹਿੰਦੇ ਪਿਰ ਕਾ ਹੁਕਮ ਨਾ ਪਾਇਓ ਮੁਈਏ, ਜਿਨੀ ਵਿੱਚੋਂ ਆਪ ਨਾ ਗਵਾਇਆ। ਕਹਿੰਦੇ ਹੇ ਜੀਵ ਇਸਤਰੀਏ, ਜਿਨ੍ਹਾਂ ਨੇ ਵਿੱਚੋਂ ਆਪਣਾ ਭਾਵ ਨਹੀਂ ਗਵਾਇਆ ਨਾ, ਉਹਨਾਂ ਨੂੰ ਅੱਜ ਤੱਕ ਖਸਮ ਦਾ ਹੁਕਮ ਹੀ ਨਹੀਂ ਮਿਲਿਆ, ਹੁਕਮ ਨਹੀਂ ਮਿਲਿਆ ਉੱਥੇ। ਹੁਕਮ ਮਿਲਦਾ ਹੀ ਉੱਥੇ ਹੈ, ਪਹਿਲੋਂ ਜਿੰਨੀ ਵਿੱਚੋਂ ਆਪ ਗਵਾਇਆ, ਪਿਰ ਕਾ ਹੁਕਮ ਨਾ ਪਾਇਓ ਹੋਈਏ, ਜਿੰਨੀ ਵਿੱਚੋਂ ਜਿਨ੍ਹਾਂ ਨੇ ਵਿੱਚੋਂ ਆਪ ਨਹੀਂ ਗਵਾਇਆ ਉੱਥੇ ਹੁਕਮ ਹੀ ਨਹੀਂ ਹੈ। ਮੈਂ ਉਹਦਾ ਹੁਕਮ ਹਾਸਲ ਕਰਨਾ ਹੈ, ਉਹਦਾ ਮਿਲਾਪ ਹਾਸਲ ਕਰਨਾ, ਉਹਦੇ ਹੁਕਮ ਨੂੰ ਮੈਂ ਮੰਨਾਂ, ਉਹਦੇ ਹੁਕਮ ਨੂੰ ਸਿਰ ਮੱਥੇ ਕਰਕੇ ਜਾਣਾ। ਸਤਿਗੁਰੂ ਕਹਿੰਦੇ ਪਿਰ ਕਾ ਹੁਕਮ ਨਾ ਪਾਇਓ ਮੋਈਏ, ਜਿੰਨੀ ਵਿੱਚੋਂ ਆਪ ਨਾ ਗਵਾਇਆ, ਜਿਨ੍ਹਾਂ ਨੇ ਵਿੱਚੋਂ ਆਪਾਂ ਭਾਵ ਨਹੀਂ ਗਵਾਇਆ, ਖਤਮ ਹੀ ਨਹੀਂ ਕੀਤਾ, ਆਪਾਂ ਭਾਵ 'ਤੇ ਛੱਡਣਾ ਪਏਗਾ, ਗਵਾਉਣਾ ਪਏਗਾ ਆਪਾਂ ਭਾਵ। ਫਿਰ ਕਿਤੇ ਜਾ ਕੇ ਜੀ ਜੀਵ ਉਹਦੀ ਗੱਲ ਕਰਨ ਲੱਗਦਾ ਹੈ, ਆਪਣੀ ਹੋਂਦ ਛੱਡ ਕੇ ਫਿਰ ਉਹਦੀ ਗੱਲ ਹੁੰਦੀ ਹੈ। ਉਹਨੂੰ ਮੈਂ ਤਾਂ ਹੀ ਗਾਵਾਂ, ਜਿਵੇਂ ਜੀ ਸੰਸਾਰਕ ਤੌਰ 'ਤੇ ਵੀ ਨਾ ਆਪਾਂ ਵੇਖ ਸਕਦੇ ਹਾਂ,
0: ਕਈ ਵਾਰ ਸਮਾਜ ਵਿੱਚ ਵਿਚਰਦਿਆਂ ਕੁਝ ਪਰਸਨ ਐਸੇ ਮਿਲ ਜਾਂਦੇ ਜਿਹੜੇ ਮੈਂ ਤੋਂ ਬਿਨਾਂ ਗੱਲ ਹੀ ਨਹੀਂ, ਜਿੱਥੇ ਮਰਜ਼ੀ ਬੈਠ ਜਾਓ ਮੈਂ ਇਸ ਤਰ੍ਹਾਂ, ਮੈਂ ਉਸ ਤਰ੍ਹਾਂ, ਸਿਰਫ ਮੈਂ। ਉਹ ਫਿਰ ਦੂਜੇ ਦੀ ਸੁਣਦਾ ਥੋੜ੍ਹੀ ਹੈ, ਉਹ ਤਾਂ ਸਿਰਫ ਆਪਣੀ ਦੱਸਣ ਆਇਆ ਵੀ ਮੈਂ ਹਾਂ, ਦੂਜੇ ਦੀ ਸੁਣ ਨਹੀਂ ਆਇਆ। ਦੂਸਰੇ ਦੀ ਤਾਂ ਸੁਣੀ ਜਾ ਸਕਦੀ ਹੈ ਜੇ ਅਸੀਂ ਆਪਣੀ ਕਰਨੀ ਛੱਡਾਂਗੇ। ਸੁਣਾਂਗੇ ਤੇ ਤਾਂ ਹੀ ਨਾ ਜੇ ਆਪਣੀ ਆਖਣੀ ਆਪਣੀ ਕਰਨੀ ਛੱਡਾਂਗੇ। ਜੇ ਆਪਣੀ ਹੀ ਕਰੀ ਜਾਂਦੇ ਹਾਂ ਦੂਜੇ ਦੀ ਸੁਣਾਂਗੇ ਕਿਵੇਂ? ਫਿਰ ਤਾਂ ਇਹ ਹੋ ਸਕਦਾ ਵੀ ਜਿਹੜਾ ਸੁਣਾਉਣ ਵਾਲਾ ਹੈ ਉਹ ਚੁੱਪ ਕਰ ਜਾਏ, ਭਾਈ ਤੂੰ ਬੋਲ। ਜਿਹਦੇ ਕੋਲੋਂ ਸੁਣਨ ਆਏ ਸਾਂ ਉਹ ਚੁੱਪ ਕਰ ਜਾਏ ਤੇ ਅਸੀਂ ਆਪ ਬੋਲਣ ਲੱਗ ਜਾਈਏ। ਤੇ ਜੇ ਤੇ ਉਹ ਸਿਆਣਾ ਹੋਵੇ, ਸੂਝਵਾਨ ਹੋਵੇ, ਫਿਰ ਤੇ ਉਹ ਕਹੇਗਾ ਭਾਈ ਤੂੰ ਬੋਲ ਲਾ, ਮੈਂ ਚੁੱਪ ਕਰ ਜਾਣਾ। ਤੇ ਜੇ ਨਹੀਂ, ਫਿਰ ਉੱਥੇ ਕਾਵਾਂ ਰੌਲੀ ਹੋ ਸਕਦੀ ਹੈ, ਉੱਥੇ ਵਿਚਾਰ ਨਹੀਂ, ਉੱਥੇ ਪ੍ਰੇਮ ਨਹੀਂ, ਉੱਥੇ ਮੈਂ ਵੀ ਬੋਲੀ ਜਾਂਦਾ, ਉਹ ਵੀ ਬੋਲੀ ਜਾ ਰਿਹਾ, ਨਾ ਮੇਰੀ ਗੱਲ ਸਮਝ ਆਈ ਨਾ ਉਹਦੀ ਆਈ। ਖਸਮ ਦੀ ਆਵਾਜ਼ ਅਸੀਂ ਸੁਣਨੀ ਹੈ, ਤੇ ਜੇ ਉਹਦੀ ਸੁਣਨੀ ਹੈ ਆਪਣੀ ਆਵਾਜ਼ ਤੇ ਸਾਨੂੰ ਬੰਦ ਕਰਨੀ ਪਏਗੀ। ਇਸੇ ਕਰਕੇ ਬਾਬਾ ਕਬੀਰ ਸਾਹਿਬ ਨੇ ਕਿਹਾ ਮੂੰਦ ਲੀਏ ਦਰਵਾਜ਼ੇ, ਆਪਣੀ ਆਵਾਜ਼ ਬੰਦ ਕਰ, ਆਪਣੇ ਆਪ ਨੂੰ ਛੱਡ। ਬਾਬਾ ਫਰੀਦ ਸਾਹਿਬ ਕੰਨੀ ਬੁੱਝੇ ਦੇ ਰਹਾ, ਹੁਣ ਮੈਂ ਉਹਦੀ ਥੋੜ੍ਹੀ ਆਪਣੀ ਥੋੜ੍ਹੀ ਸੁਣ ਰਿਹਾ, ਹੁਣ ਆਪਣੀ ਲਈ ਤੇ ਮੈਂ ਕੰਨਾਂ 'ਚ ਕੀ ਕਰ ਲਿਆ, ਬੁੱਝੇ ਦੇ ਦੇ ਕਿਤੀ ਵੱਗਾ ਪਾਉਣ, ਹੁਣ ਬੋਲੀ ਚੱਲੋ। ਜਿਵੇਂ ਸੰਸਾਰਕ ਤੌਰ 'ਤੇ ਆਪਾਂ ਮਾਤਾ ਕਹਿੰਦੇ ਸੁਣੋ ਸਾਰਿਆਂ ਦੀ ਜੀ, ਪਰ ਕਰੋ ਆਪਣੀ। ਹੁਣ ਉਹ ਆਪਣੀ ਕਰੋ ਦਾ ਭਾਵ ਕੀ ਹੈ, ਵੀ ਦੂਜੇ ਜੋ ਮਰਜ਼ੀ ਆਖੀ ਜਾਣ ਤੂੰ ਪਰਵਾਹ ਨਹੀਂ ਕਰਨੀ। ਉੱਥੇ ਭਾਵ ਇਹ ਹੀ ਹੈ ਵੀ ਲੋਕਾਂ ਦੀ ਸੁਣਨੀ ਛੱਡ ਦੇ, ਆਪਣੇ ਕੰਨਾਂ 'ਚ ਬੁੱਝੇ ਦੇ ਲਾ, ਆਪਣੀ ਸੁਣਿਆ ਕਰ, ਜੋ ਤੂੰ ਚਾਹੁੰਦਾ ਉਹ ਕਰਿਆ ਕਰ। ਬਾਬਾ ਫਰੀਦ ਸਾਹਿਬ ਕਹਿੰਦੇ ਹੁਣ ਮੈਂ ਰੱਬ ਦੀ ਸੁਣਨ ਵਾਸਤੇ ਆਪਣੀ ਸੁਣਨੀ ਬੰਦ ਕੀਤੀ ਹੈ, ਅੰਦਰ ਹਨੇਰੀ ਚੱਲੀ ਜਾਂਦੀ, ਬੋਲੀ ਚੱਲ। ਜਿਵੇਂ ਕੋਈ ਸਾਨੂੰ ਮਤ ਦਿੰਦਾ, ਆਖੀ ਪਹਿਲੀ ਵਾਰੀ ਬੋਲੇ ਅਸੀਂ ਨਹੀਂ ਸੁਣਿਆ, ਦੂਜੀ ਵਾਰੀ ਬੋਲੇ ਅਸੀਂ ਨਹੀਂ ਸੁਣਿਆ, ਤੀਜੀ ਵਾਰੀ ਉਹ ਕਹਿੰਦਾ ਮੈਂ ਬੋਲਣਾ ਹੀ ਨਹੀਂ, ਤੂੰ ਕਿਹੜਾ ਸੁਣਨਾ, ਉਹ ਤਾਂ ਮੇਰੇ ਬੋਲਣ ਦਾ ਲਾਭ ਨਹੀਂ ਹੈ, ਤੂੰ ਸੁਣਨਾ ਨਹੀਂ ਹੈ, ਮੇਰੇ ਬੋਲਣ ਦਾ ਲਾਭ ਕੋਈ ਨਹੀਂ, ਉਹ ਆਪੇ ਚੁੱਪ ਕਰ ਜਾਂਦਾ। ਜਦੋਂ ਅਸੀਂ ਆਪਣੇ ਮਨ ਦੀ ਸੁਣਨੀ ਛੱਡ ਦਾਂਗੇ, ਮਨ ਇੱਕ ਵਾਰੀ ਬੋਲੇਗਾ, ਦੋ ਵਾਰੀ ਬੋਲੇਗਾ, ਮਨ ਆਪੇ ਥੱਕ ਕੇ ਹਾਰ ਜਾਏਗਾ। ਫਿਰ ਮਨ ਕਹੇਗਾ ਜਦੋਂ ਸੁਣਨੀ ਹੀ ਨਹੀਂ ਮੇਰੀ, ਮੈਂ ਬੋਲਾਂ ਕਿਉਂ, ਕੰਨੀ ਬੁੱਝੇ ਦੇ ਰਹਾਂ। ਇਹੀ ਹੈ ਭਾਵ ਵੀ ਮੈਂ ਹੁਣ ਸਾਡਾ ਮਨ ਕਿਉਂ ਵੱਲ ਕਿਉਂ ਇਸ ਤਰ੍ਹਾਂ ਕਰਦਾ ਜੀ, ਉਹਨੂੰ ਪਤਾ ਵੀ ਸੁਣੀ ਤੇ ਜਾਣੀ ਹੈ। ਮਨ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਬੱਚਾ ਕਿਹਾ ਨਾ, ਜੇ ਮਨ ਨੂੰ ਬੱਚਾ ਕਹਿ ਕੇ ਸੰਬੋਧਨ ਕਰਦੇ ਨੇ, ਹੁਣ ਤੁਸੀਂ ਵੇਖ ਲਓ, ਬੱਚਾ ਰੋਵੇ ਜਿੱਦ ਲਈ, ਉਹਦੀ ਇੱਕ ਵਾਰੀ ਜਿੱਦ ਪੂਰੀ ਕਰ ਦਿਓ, ਦੂਜੀ ਵਾਰੀ ਫੇਰ ਕੀ ਕਰਦਾ ਉਹ, ਫਿਰ ਜਿੱਦ ਕਰਦਾ ਫਿਰ ਰੋ ਪੈਂਦਾ, ਉਹਨੂੰ ਪਤਾ ਵੀ ਜੇ ਰੋਵਾਂਗਾ ਮੇਰੀ ਜਿੱਦ ਪੂਰੀ ਹੋ ਜਾਣੀ ਹੈ। ਪਹਿਲੀ ਵਾਰੀ ਉਹ ਰੋਇਆ, ਅਸੀਂ ਉਹਦੇ ਰੋਣ ਨੂੰ ਵੇਖ ਕੇ ਪਸੀਜ ਗਏ, ਨਹੀਂ ਸਾਡਾ ਬੱਚਾ ਰੋ ਰਿਹਾ ਹੈ, ਇਹਦੀ ਇੱਛਾ ਪੂਰੀ ਕਰੋ। ਦੂਜੀ ਵਾਰੀ ਰੋਇਆ, ਅਸੀਂ ਫਿਰ ਪਸੀਜ ਗਏ, ਨਹੀਂ ਇਹਦੀ ਇੱਛਾ ਪੂਰੀ ਕਰੋ। ਹੁਣ ਉਹਨੇ ਉਹ ਕਰਮ ਬਣਾ ਲਿਆ, ਹੁਣ ਉਹਨੇ ਕਰਮ, ਪਹਿਲੀ ਇੱਛਾ ਛੋਟੀ ਸੀ ਅਸੀਂ ਪੂਰੀ ਕਰਤੀ, ਦੂਜੀ ਛੋਟੀ ਸੀ ਅਸੀਂ ਪੂਰੀ ਕਰਤੀ, ਹੋ ਸਕਦਾ ਤੀਜੀ ਇੱਛਾ ਵੀ ਛੋਟੀ ਹੋਵੇ ਅਸੀਂ ਪੂਰੀ, ਕੱਲ੍ਹ ਨੂੰ ਉਹਦੀਆਂ ਜਿੰਨੀਆਂ ਇੱਛਾਵਾਂ ਹੋਣਗੀਆਂ ਉਹ ਵੱਡੀਆਂ ਹੀ ਹੋਣਗੀਆਂ। ਉਹਨੂੰ ਕੰਮ ਬੜਾ ਸੌਖਾ ਮਿਲਿਆ, ਰੋਵੋ ਇੱਛਾ ਪੂਰੀ ਹੋ ਜਾਂਦੀ ਹੈ। ਉਹਨੇ ਹੁਣ ਜਦੋਂ ਆਪਣੀ ਗੱਲ ਮਨਵਾਉਣੀ ਹੈ ਉਹਨੇ ਰੋ ਪੈਣਾ ਹੈ। ਅਸੀਂ ਉਹਨੂੰ ਵੇਖ ਕੇ ਸਾਡਾ ਖਿਰਦਾ ਦਰਬ ਜਾਂਦਾ ਹੈ, ਵਿਗੜ ਜਾਂਦਾ ਹੈ ਵੀ ਨਹੀਂ ਅਸੀਂ ਆਪਣੇ ਬੱਚੇ ਨੂੰ ਰਵਾਈਏ ਕਿਉਂ, ਵੀ ਸਾਡੇ 'ਤੇ ਔਲਾਦ ਬੜੀ ਮਹਿੰਗੀ ਹੈ ਨਾ, ਮਹਿੰਗੀ ਪਾਓ ਵੀ ਇੱਕੋ ਇੱਕ ਔਲਾਦ ਹੈ, ਔਲਾਦ ਦੇ ਰੂਪ 'ਚ ਇੱਕੋ ਇੱਕ ਬਾਲਕ ਬੱਚਾ ਸਾਡੇ ਕੋਲ,
1: ਜੇ ਇਹਦੀ ਇੱਛਾ ਪੂਰੀ ਨਹੀਂ ਕਰਨੀ ਫਿਰ ਕਿਹਦੀ ਕਰਨੀ ਹੈ? ਅਸੀਂ ਦਰਬ ਗਏ, ਸਾਡਾ ਹਿਰਦਾ ਦਰਬ ਗਿਆ, ਅਸੀਂ ਉਹਦੀ ਇੱਛਾ ਪੂਰੀ, ਉਹ ਜ਼ਿੱਦੀ ਹੋ ਗਿਆ। ਪਹਿਲੇ ਦਿਨ ਉਹਦੀ ਇੱਛਾ ਛੋਟੀ ਸੀ, ਅਸੀਂ ਕਹਿ ਦਿੰਦੇ ਵੀ ਨਹੀਂ, ਰੋਵੇਂਗਾ ਤੇ ਇੱਛਾ ਪੂਰੀ ਨਹੀਂ ਹੋਣੀ। ਦੂਜੀ ਵਾਰੀ ਰੋਵੇ ਫਿਰ ਇਨਕਾਰੀ ਹੋ ਜਾਓ, ਤੀਜੀ ਵਾਰੀ ਰੋਵੇ ਫਿਰ ਇਨਕਾਰੀ ਹੋ ਜਾਓ, ਚੌਥੀ ਵਾਰੀ ਉਹਨੂੰ ਸਮਝ ਲੱਗ ਜਾਣੀ ਹੈ ਵੀ ਰੋਣ ਨਾਲ ਕੁਛ ਨਹੀਂ ਬਣਨਾ, ਰੋਣ ਨਾਲ ਕੁਝ ਨਹੀਂ ਬਣ। ਜੇ ਮੇਰੀ ਇੱਛਾ ਪੂਰੀ ਕਰਨੀ ਹੈ, ਮੇਰੀ ਮਾਂ ਮੇਰੇ ਪਿਓ ਨੇ ਤੇ ਮੇਰੀ ਇੱਛਾ ਉਹਨਾਂ ਬਿਨਾਂ ਰੋਏ ਪੂਰੀ ਕਰ ਦੇਣੀ ਹੈ। ਜੇ ਨਹੀਂ ਕਰਨੀ ਫਿਰ ਮੈਂ ਜਿੰਨਾ ਮਰਜ਼ੀ ਰੋਲਾਂ, ਰੋਣ ਦੇ ਨਾਲ ਮੇਰੀ ਇੱਛਾ ਪੂਰੀ ਨਹੀਂ ਹੋਣੀ। ਉਹ ਸਮਝ ਗਿਆ ਫਿਰ ਉਹ ਰੋਏਗਾ ਨਹੀਂ। ਸਾਡਾ ਮਨ ਕੀ ਕਰਦਾ, ਇਹਨੂੰ ਪਤਾ ਹੈ ਵੀ ਮੈਂ ਜਿੱਦ ਕਰ ਲਾਂ ਇਹਨੂੰ ਤੇ ਭਾਜੜਾਂ ਪੈ ਜਾਂਦੀਆਂ ਨੇ। ਜਿਹੜੀ ਗੱਲ ਉੱਤੇ ਮਨ ਜ਼ਿੱਦ ਕਰਕੇ ਬੈਠ ਜਾਂਦਾ ਹੈ, ਇਨਸਾਨ ਦੀ ਕਾਇਆ ਨੂੰ ਦੌੜਨਾ ਪੈ ਜਾਂਦਾ ਹੈ, ਭੱਜਦਾ ਫਿਰਦਾ ਇਹ, ਮੈਂ ਇੱਛਾ ਪੂਰੀ ਕਰਨੀ ਹੈ। ਮਨ ਨੇ ਤੇਰਾ ਸੌਖਾ ਲੱਭ ਲਿਆ, ਮਨ ਨੇ ਰਾਹ ਸੌਖਾ ਲੱਭ ਲਿਆ, ਹੁਣ ਰਸਤਾ ਸੌਖਾ ਐਸਾ ਮਿਲਿਆ। ਜਿਹੜਾ ਕਰਮ ਚਾਹੀਦਾ ਮਨ ਜ਼ਿੱਦ ਕਰਕੇ ਬਹਿ ਜਾਂਦਾ, ਜਿਹੜੀ ਇੱਛਾ ਚਾਹੀਦੀ ਹੈ ਮਨ ਜ਼ਿੱਦ ਕਰਕੇ ਬਹਿ ਜਾਂਦਾ। ਤੇ ਜਿੱਥੇ ਸਾਡਾ ਮਨ ਆਪਣੀ ਮੈਂ ਹੀ ਨਹੀਂ ਛੱਡੇਗਾ, ਆਪਣੀ ਸੁਣਨੀ ਹੀ ਨਹੀਂ ਛੱਡੇਗਾ, ਉੱਥੇ ਅਸੀਂ ਉਹਦੀ ਕਿਵੇਂ ਸੁਣ ਲਾਂਗੇ? ਉਹਦੀ ਤੇ ਤਾਂ ਹੀ ਸੁਣਾਂਗੇ ਜੇ ਮਨ ਆਪਣਾ ਰੌਲਾ ਬੰਦ ਕਰੇਗਾ। ਤੇ ਪਰ ਮਨ ਦਾ ਆਪਦਾ ਰੌਲਾ ਹੀ ਬੜਾ ਹੈ, ਸ਼ੋਰ ਹੀ ਬੜਾ ਮਨ ਦਾ। ਤੇ ਗੁਰੂ ਪਾਤਸ਼ਾਹ ਇਸ ਕਰਕੇ ਕਹਿ ਰਹੇ, ਕਹਿੰਦੇ ਭਾਈ ਉਹ ਅਕਾਲ ਪੁਰਖ ਪਰਮੇਸ਼ਵਰ ਦਾ ਹੁਕਮ ਉਹਨਾਂ ਨੂੰ ਨਹੀਂ ਮਿਲਦਾ। ਹੁਣ ਉਹਦਾ ਹੁਕਮ ਤਾਂ ਹੀ ਮਿਲੇਗਾ ਨਾ ਜੀ ਜੇ ਅਸੀਂ ਸੁਣਨ ਲਈ ਤਿਆਰ ਹੋਵਾਂਗੇ। ਜੇ ਅਸੀਂ ਸੁਣਨ ਲਈ ਤਿਆਰ ਨਹੀਂ ਹਾਂ, ਸਾਨੂੰ ਕੀ ਪਤਾ ਵੀ ਉਹਨੇ ਕੀ ਆਖਿਆ ਅਤੇ ਕੀ ਨਹੀਂ ਆਖਿਆ। ਜਿਵੇਂ ਆਪਾਂ ਇਹਨੂੰ ਹੋਰ ਸੌਖਾ ਸਮਝ ਲਈਏ, ਸਕੂਲੇ ਜਾਂਦੇ ਵਿਦਿਆਰਥੀ ਸਟੂਡੈਂਟ ਨੇ, ਇੱਕ ਜਮਾਤ ਵਿੱਚ ਨੇ, ਟੀਚਰ ਨੇ ਇੱਕ ਸਾਰਿਆਂ ਨੂੰ ਹੁਕਮ ਕੀਤਾ ਹੈ। ਉਦਨ ਇੱਕ ਵਿਦਿਆਰਥੀ ਗੈਰ ਹਾਜ਼ਰ ਸੀ। ਜੇ 60 ਵਿਦਿਆਰਥੀ ਨੇ ਜਮਾਤ ਦੇ ਵਿੱਚ, 59 ਨੂੰ ਪਤਾ ਹੈ ਕਿ ਹੁਕਮ ਕੀ ਹੈ, ਜਿਹੜਾ ਇੱਕ ਲਾਸਟ ਹੈ ਅਖੀਰੀ ਹੈ ਉਹਨੂੰ ਨਹੀਂ ਪਤਾ ਵੀ ਅਧਿਆਪਕ ਨੇ ਕੱਲ੍ਹ ਕੀ ਆਖਿਆ ਹੈ, ਕਿਉਂਕਿ ਉਹ ਗੈਰ ਹਾਜ਼ਰ ਹੈ। ਹੁਣ ਉਹ ਜਿਹੜਾ ਗੈਰ ਹਾਜ਼ਰ ਹੈ ਉਹਨੂੰ ਆਪਣੀ ਜਮਾਤ ਵਿੱਚ ਜਾ ਕੇ ਆਪਣੇ ਹਮ ਜਮਾਤੀਆਂ ਤੋਂ ਪੁੱਛਣਾ ਪਏਗਾ ਵੀ ਹੁਕਮ ਕੀ ਹੈ, ਟੀਚਰ ਦਾ ਅਧਿਆਪਕ ਦਾ ਹੁਕਮ ਕੀ ਹੈ ਉਹਨੂੰ ਪੁੱਛਣਾ ਪਏ। ਤੇ ਜੇ ਉਹ ਅਗਲੇ ਦਿਨ ਵੀ ਜਮਾਤ ਵਿੱਚ ਜਾ ਕੇ ਆਪਣੀ ਹੀ ਕਾਂਵਾਂ ਰੌਲੀ ਪਾ ਕੇ ਬਹਿ ਜੇ ਤੇ ਉਹ ਇਹ ਆਖੇ ਵੀ ਮੈਂ ਨਹੀਂ ਸੁਣਦਾ ਕਿਸੇ ਦੀ, ਮੈਂ ਨਹੀਂ ਮੰਨਦਾ ਕਿਸੇ ਅਧਿਆਪਕ ਦੀ, ਜੋ ਮਰਜ਼ੀ ਹੁਕਮ ਕੀਤਾ ਮੈਂ ਨਹੀਂ ਮੰਨਦਾ, ਫਿਰ ਉਹਦੇ ਉਹਨੂੰ ਹੁਕਮ ਦਾ ਨਹੀਂ ਪਤਾ। ਤੇ ਜੇ ਹੁਣ ਉਹ ਹਾਜ਼ਰ ਹੋਵੇ ਫਿਰ ਉਹਨੂੰ ਹੁਕਮ ਪਤਾ ਲੱਗੇ, ਜਾਂ ਆਪਣੀ ਆਵਾਜ਼ ਨੂੰ ਉਹ ਬੰਦ ਕਰੇ ਤਾਂ ਅਧਿਆਪਕ ਦੀ ਆਵਾਜ਼ ਉਹਦੇ ਕੰਨਾਂ ਵਿੱਚ ਪਵੇ, ਅਤੇ ਜਿੰਨਾ ਚਿਰ ਉਹ ਆਪਣਾ ਰੌਲਾ ਪਾਈ ਬੈਠਾ ਹੈ ਉਨਾ ਚਿਰ ਅਧਿਆਪਕ ਦੀ ਆਵਾਜ਼ ਕੰਨਾਂ 'ਚ ਨਹੀਂ ਪੈਣੀ। ਹੁਕਮ ਤਾਂ ਹੀ ਸੁਣਾਂਗੇ, ਸਾਡਾ ਮਨ ਹੁਕਮ ਤਾਂ ਸੁਣੇਗਾ ਜੇ ਮਨ ਆਪਣਾ ਰੌਲਾ ਬੰਦ ਕਰੇਗਾ। ਪਰ ਮਨ ਦਾ ਰੌਲਾ ਨਹੀਂ ਮੁੱਕਦਾ। ਸਾਹਿਬ ਕਹਿੰਦੇ ਪਿਰਕਾ ਹੁਕਮ ਨਾ ਪਾਇਓ ਮੋਈਏ ਜਿੰਨੀ ਵਿੱਚੋਂ ਆਪ ਨਾ ਗਵਾਇਆ। ਜਿਨ੍ਹਾਂ ਨੇ ਆਪਾ ਭਾਵ ਵਿੱਚੋਂ ਨਹੀਂ ਗਵਾਇਆ ਉਹਨਾਂ ਨੂੰ ਹੁਕਮ ਨਹੀਂ।

ਜੀ ਜਿੰਨੀ ਆਪ ਗਵਾਇਆ, ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਤਿੰਨੀ ਪਿਰ ਪਾਇਆ, ਉਹਨਾਂ ਨੂੰ ਪਿਰ ਮਿਲ ਗਿਆ, ਖਸ਼ਮ ਮਿਲ ਗਿਆ। ਔਰ ਜਿਨ੍ਹਾਂ ਨੂੰ ਖਸ਼ਮ ਮਿਲਿਆ, ਕਹਿੰਦੇ ਰੰਗ ਸਿਉਂ ਰਲੀਆਂ ਮਾਣੇ, ਉਹ ਆਨੰਦ ਮਾਣਦੀਆਂ ਨੇ, ਫਿਰ ਉਹਦੇ ਮਿਲਾਪ ਦਾ ਸੁੱਖ ਮਾਣਦੀਆਂ ਨੇ। ਮਨ ਆਪਣੀ ਦੌੜ ਛੱਡ ਦੇਵੇ, ਜਿਸ ਮਨ ਨੇ ਆਪਣੀ ਦੌੜ ਛੱਡੀ ਉਹ ਇੱਕ ਥਾਂ 'ਤੇ ਟਿਕ ਗਿਆ। ਜਦੋਂ ਇੱਕ ਥਾਂ 'ਤੇ ਟਿਕਿਆ ਫਿਰ ਪਿਰ ਦਿਸਿਆ। ਸਾਡੇ ਘਰੇ ਕੋਈ ਚੱਲ ਕੇ ਆਇਆ ਹੋਵੇ, ਉਹਨੂੰ ਚੱਲ ਕੇ ਆਏ ਨੂੰ ਅਸੀਂ ਤਾਂ ਹੀ ਮਿਲ ਸਕਦੇ ਹਾਂ ਜੇ ਘਰ ਦੇ ਵਿੱਚ ਬੈਠਾਂਗੇ, ਅਤੇ ਕੋਈ ਘਰੇ ਚੱਲ ਕੇ ਆਇਆ ਹੋਵੇ ਅਸੀਂ ਸਮਾਨ ਚੁੱਕੀਏ ਅਤੇ ਘਰੋਂ ਬਾਹਰ ਹੋ ਜਾਈਏ, ਅਤੇ ਫਿਰ ਆਖੀਏ ਜੀ ਮੈਂ ਤਾਂ ਮਿਲਿਆ ਹੀ ਨਹੀਂ, ਤੁਹਾਨੂੰ ਮਿਲਿਆ ਨਹੀਂ, ਅਸੀਂ ਮਿਲਣਾ ਨਹੀਂ ਚਾਹੁੰਦੇ। ਉਹ ਜਿਹੜਾ ਘਰੇ ਆਇਆ ਹੈ ਉਹ ਤਾਂ ਮਿਲਣ ਵਾਸਤੇ ਹੀ ਚੱਲ ਕੇ ਆਇਆ ਨਾ, ਅਤੇ ਜਿਹੜਾ ਚੱਲ ਕੇ ਆਇਆ ਅਸੀਂ ਉਹਨੂੰ ਮਿਲਣਾ ਨਹੀਂ ਚਾਹੁੰਦੇ। ਜੇ ਮਿਲਣਾ ਚਾਹੁੰਦੇ ਹੁੰਦੇ ਫਿਰ ਅਸੀਂ ਘਰੋਂ ਦੌੜਦੇ ਨਹੀਂ ਸੀ, ਫਿਰ ਅਸੀਂ ਕਿੱਥੇ ਬਹਿੰਦੇ, ਘਰੇ ਟਿਕਦੇ। ਘਰੇ ਟਿਕ ਜਾਂਦੇ, ਘਰੇ ਚੱਲ ਕੇ ਭਾਵੇਂ ਇੱਕ ਆਉਂਦਾ, ਭਾਵੇਂ ਦੋ ਆਉਂਦੇ, ਭਾਵੇਂ ਸੌ ਆਉਂਦੇ, ਅਸੀਂ ਸਾਰਿਆਂ ਨੂੰ ਮਿਲਦੇ। ਸੌ ਛੱਡੋ, ਘਰ ਦੇ ਵਿੱਚ ਇੱਕ ਜਣਾ ਹੀ ਮਿਲਣ ਵਾਸਤੇ ਆਵੇ ਅਤੇ ਅਸੀਂ ਘਰੇ ਨਾ ਹੋਈਏ, ਦੌੜੇ ਫਰੀਏ, ਕਦੇ ਕਿਤੇ ਦੌੜੇ ਫਰੀਏ, ਕਦੇ ਕਿਤੇ ਦੌੜੇ ਫਰੀਏ, ਸਾਨੂੰ ਕੀ ਮਿਲਾਪ ਹੈ ਜੀ। ਜਿਹੜਾ ਚੱਲ ਕੇ ਆਇਆ ਨਾ, ਹੋ ਸਕਦਾ ਉਹ ਵੀ ਨਿਰਾਸ਼ ਹੋ ਜਾਏ ਅਤੇ ਆਖੇ ਵੀ ਮੇਰੇ ਆਏ ਦਾ ਲਾਭ ਕੀ ਹੈ, ਤੂੰ ਤਾਂ ਘਰੇ ਕੋਈ ਨਹੀਂ ਬੈਠਾ, ਮੈਂ ਅੱਗੇ ਤੋਂ ਆਉਣਾ ਹੀ ਕੋਈ ਨਹੀਂ, ਹੋ ਸਕਦਾ ਉਹ ਇਹ ਵੀ ਆਖਦਾ। ਔਰ ਸਾਡੇ ਮਨ ਦੀ ਦਸ਼ਾ ਬਿਲਕੁਲ ਇਸੇ ਤਰ੍ਹਾਂ ਦੀ ਹੈ। ਅਕਾਲ ਪੁਰਖ ਸਾਡੇ ਹਿਰਦੇ ਰੂਪੀ ਘਰ ਵਿੱਚ ਹੈ, ਹਿਰਦੇ ਰੂਪੀ ਘਰ 'ਚ ਬੈਠਾ, ਸਾਡਾ ਮਨ ਬਹਿੰਦਾ ਹੀ ਨਹੀਂ। ਮਨ ਕਿੱਥੇ ਹੈ, ਕਦੇ ਕਿਤੇ ਦੌੜ ਪੈਂਦਾ, ਕਦੇ ਕਿਤੇ ਦੌੜ ਪੈਂਦਾ। ਜਦਕਿ ਘਰ ਦੇ ਵਿੱਚੋਂ ਆਵਾਜ਼ ਵੀ ਆਉਂਦੀ ਹੈ, ਭਾਈ ਤੈਨੂੰ ਅਕਾਲ ਪੁਰਖ ਮਿਲਣ ਵਾਸਤੇ ਆਇਆ, ਇਹ ਆਵਾਜ਼ ਵੀ ਨਹੀਂ ਸੁਣਦਾ, ਇਹ ਆਵਾਜ਼ ਵੀ ਨਹੀਂ ਸੁਣਦਾ, ਇਹ ਬਾਹਰ ਹੀ ਤੁਰਿਆ ਫਿਰਦਾ, ਦੌੜਿਆ ਫਿਰਦਾ, ਕਦੇ ਕਿਤੇ ਦੌੜਿਆ ਫਿਰਦਾ, ਕਦੇ ਕਿਤੇ ਦੌੜ। ਮਨ ਦੀ ਹਾਲਤ ਹੈ ਇਹ, ਮਨ ਦੀ ਦਸ਼ਾ ਹੈ। ਫਿਰ ਜਦੋਂ ਮਨ ਨਾ ਦੌੜਿਆ ਫਿਰਦਾ, ਥੱਕ ਹਾਰ ਜਾਂਦਾ ਹੈ, ਫਿਰ ਇਹ ਕਹਿੰਦਾ ਕਹਿੰਦਾ ਲੈ ਖਸਮ ਤਾਂ ਮਿਲਿਆ ਹੀ ਕੋਈ ਨਹੀਂ। ਉਹ ਕਹਿੰਦੇ ਭਾਈ ਖਸਮ ਤਾਂ ਤੈਨੂੰ ਤੇਰੇ ਘਰੇ ਮਿਲਣ ਆਇਆ ਸੀ, ਤੂੰ ਖਸਮ ਨੂੰ ਨਹੀਂ ਮਿਲਿਆ, ਉਹ ਤਾਂ ਤੈਨੂੰ ਮਿਲਣ ਆਇਆ, ਉਹ ਤਾਂ ਅੱਜ ਵੀ ਤੇਰੇ ਘਰੇ ਬੈਠਾ। ਉਹ ਐਡਾ ਦਿਆਲੂ ਹੈ, ਐਡਾ ਕਿਰਪਾਲੂ ਹੈ, ਉਹ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਅੱਜ ਵੀ ਬੈਠ, ਤੂੰ ਉਹਨੂੰ ਮਿਲਿਆ, ਮਿਲੇ ਭਾਵੇਂ ਨਾ ਮਿਲੇ, ਤੂੰ ਉਹਦੇ ਨਾਲ ਆਪਣਾ ਮਿਲਾਪ ਬਣਾਵੇਂ ਭਾਵੇਂ ਨਾ ਬਣਾਵੇਂ, ਪਰ ਉਹ ਐਡਾ ਦਿਆਲੂ ਹੈ, ਉਹ ਤੈਨੂੰ ਮਿਲਣ ਵਾਸਤੇ ਅੱਜ ਵੀ ਤੇਰੇ ਹਿਰਦੇ ਰੂਪੀ ਘਰ 'ਚ ਬੈਠਾ। ਮਨਾ ਤੂੰ ਕਿੱਥੇ ਹੈ, ਮਨ ਦੌੜਿਆ ਫਿਰਦਾ। ਹੁਣ ਜਦੋਂ ਇਸ ਦੌੜਦੇ ਹੋਏ ਮਨ ਨੂੰ ਅਸੀਂ ਘਰੇ ਟਿਕਾ ਲਿਆ, ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਉਹਨਾਂ ਨੇ ਖਸਮ ਹਾਸਲ ਕਰ ਲਿਆ। ਹੁਣ ਜਿਨ੍ਹਾਂ ਨੇ ਖਸਮ ਹਾਸਲ ਕੀਤਾ, ਰੰਗ ਸਿਉਂ ਰਲੀਆਂ ਮਾਣੇ, ਜਿਵੇਂ ਜੀ ਆਪਾਂ ਸੰਸਾਰਿਕ ਤੌਰ 'ਤੇ ਹੀ ਗੱਲ ਕਰੀਏ, ਕਿਸੇ ਸੰਸਾਰੀ ਜੀਵ ਨਾਲ ਸਾਡੀ ਮੱਤ ਮਿਲ ਜਾਏ, ਸਾਡੀ ਮੁਲਾਕਾਤ ਹੋਈ, ਮਿਲਾਪ ਹੋਇਆ, ਰਾਹ ਵਾਟੇ ਕਿਤੇ ਮਿਲਾਪ ਹੋਇਆ, ਉਹਦੇ ਨਾਲ ਸਾਡੀ ਮੱਤ ਮਿਲ ਗਈ, ਸਾਡੀ ਸੋਚ ਮਿਲ ਗਈ, ਸਾਡੀ ਵਿਚਾਰ ਮਿਲ ਗਈ, ਉਹਨੂੰ ਅਸੀਂ ਕੀ ਆਖਿਆ, ਭਾਈ ਕਦੇ ਘਰੇ ਆਇਓ, ਆਪਾਂ ਮਿਲ ਕੇ ਬੈਠਾਂਗੇ, ਕੁਝ ਚਿਰ ਬਹਿ ਕੇ ਆਪਾਂ ਫਿਰ ਵਿਚਾਰ ਕਰਾਂਗੇ, ਕੁਝ ਚਿਰ ਬਹਿ ਕੇ ਆਪਾਂ ਵਿਚਾਰ ਕਰਾਂਗੇ, ਪਰਿਵਾਰ ਦੀ ਗੱਲ ਕਰਾਂਗੇ, ਸੁੱਖ ਆਰਾਮ ਦੀ ਗੱਲ ਕਰਾਂਗੇ, ਭਾਈ ਇਹਦੇ ਨਾਲ ਪ੍ਰਸੰਨਤਾ ਮਿਲੇਗੀ। ਫਿਰ ਉਹ ਜਦੋਂ ਮਿਲਣ ਵਾਸਤੇ ਆਉਂਦਾ, ਹੁਣ ਸਾਡੀ ਸਿਆਣਪ ਤਾਂ ਇਹ ਹੀ ਹੈ ਵੀ ਉਹ ਮਿਲਣ ਆਇਆ ਅਤੇ ਅਸੀਂ ਉਹਨੂੰ ਮਿਲੀਏ,
ਜਿਹੜੀ ਵਿਚਾਰ ਅਸੀਂ ਉਹਨੂੰ ਰਾਹ ਵਾਟੇ ਕਿਹਾ ਸੀ ਉਹੀ ਵਿਚਾਰ ਅਸੀਂ ਉਹਦੇ ਨਾਲ ਬੈਠ ਕੇ ਕਰੀਏ। ਭਾਈ ਤੂੰ ਘਰੇ ਆਇਆ, ਤੇਰਾ ਸ਼ੁਕਰ ਹੈ ਤੂੰ ਚੱਲ ਕੇ ਆਇਆ, ਭਾਈ ਉਹਦੇ ਨਾਲ ਬੈਠ ਕੇ ਵਿਚਾਰਾਂ ਕਰੀਏ, ਮਨ ਨੂੰ ਆਨੰਦ ਮਿਲੇ, ਹੈ ਨਾ, ਪ੍ਰਸ਼ਾਦਾ ਭੋਜਨ ਛਕੀਏ, ਜਿਵੇਂ ਆਪਾਂ ਉਹਦੇ ਨਾਲ ਵਿਚਾਰ ਕੀਤੀ ਸੀ, ਬੜੀ ਖੁਸ਼ੀ ਮਿਲੀ। ਹੁਣ ਅਕਾਲ ਪੁਰਖ ਨਾਲ ਵੀ ਸਾਡੀ ਮੱਤ ਜਦੋਂ ਮਿਲ ਜਾਂਦੀ ਹੈ, ਜਿੰਨੀ ਵਿੱਚੋਂ ਗਵਾਇਆ, ਜਿੰਨੀ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਤਿੰਨੀ ਪਿਰ ਪਾਇਆ, ਉਹਨਾਂ ਨੂੰ ਖਸਮ ਮਿਲ ਗਿਆ। ਖਸਮ ਮਿਲਿਆ ਭਾਵ ਉਹਨਾਂ ਦੀ ਮੱਤ ਖਸਮ ਨਾਲ ਮਿਲ ਗਈ। ਜਦੋਂ ਖਸਮ ਨਾਲ ਮਿਲੀ, ਹੁਣ ਰਲ ਕੇ ਇਕੱਠੇ ਬੈਠੇ ਨੇ, ਹੁਣ ਇਕੱਠੇ ਬੈਠੇ ਕੀ ਰੰਗ ਸਿਉਂ ਰਲੀਆਂ ਮਾਣੇ, ਹੁਣ ਆਨੰਦ ਮੰਦ, ਹੁਣ ਖੁਸ਼ੀ, ਹੁਣ ਪ੍ਰਸੰਨਤਾ ਹੈ। ਬਸ ਆਹੀ ਕੁਛ ਮਨ ਨੇ ਤੈਅ ਕਰਨਾ ਜੀ। ਕਰਮ ਬੜਾ ਸੁਖਾਲਾ ਜਿਹਾ ਲੱਗਦਾ ਵੀ ਆਪਾਂ ਭਾਵ ਛੱਡੋ, ਖਸਮ ਨੂੰ ਮਿਲ ਪਵੋ, ਪਰ ਆਪਾਂ ਭਾਵ ਤਿਆਗ ਨਹੀਂ ਹੁੰਦਾ, ਆਪਾਂ ਭਾਵ ਤਿਆਗ ਨਹੀਂ ਹੁੰਦਾ। ਆਪਾਂ ਭਾਵ ਛੱਡਾਂਗੇ, ਮਾਲਕ ਕਹਿੰਦੇ ਆਪ ਤਿਆਗ ਬੇਨਤੀ ਕਰੋ, ਲੇਹੋ ਪ੍ਰਭੂ ਲੜ ਲਾਏ। ਆਪਾਂ ਭਾਵ ਛੱਡ ਕੇ ਉਹਦੇ ਅੱਗੇ ਬੇਨਤੀ ਕਰੋ, ਮਾਲਕਾ ਆਪਣੇ ਪੱਲੇ ਨਾਲ ਲਾ ਲਾ, ਫਿਰ ਹੀ ਮਿਲਾਂਗੇ ਨਾ ਜੀ, ਫਿਰ ਹੀ ਮਿਲਾਪ ਹੋਏਗਾ। ਹੁਣ ਉਹ ਘਰ ਵਿੱਚ ਬੈਠਾ, ਸਾਡੇ ਹਿਰਦੇ ਰੂਪੀ ਘਰ ਵਿੱਚ ਉਹਦਾ ਟਿਕਾਣਾ ਹੈ, ਪਰ ਸਾਡੇ ਮਨ ਦਾ ਟਿਕਾਣਾ ਆਪਣੇ ਘਰ ਵਿੱਚ ਨਹੀਂ ਹੈ। ਘਰ ਬਣਾਇਆ, ਬਣਾ ਕੇ ਘਰ ਦੇ ਅੰਦਰ ਸਾਮਾਨ ਵਸਤੂਆਂ ਸਭ ਕੁਝ ਰੱਖ ਲਿਆ, ਸਭ ਕੁਝ ਘਰ ਦੇ ਵਿੱਚ ਟਿਕਾ ਲਿਆ, ਜੋ ਲੋੜੀਂਦੀਆਂ ਵਸਤੂਆਂ ਸੀ, ਘਰ ਦੇ ਵਿੱਚ ਕੋਈ ਆਵੇ ਕੋਈ ਚਲਾ ਜਾਵੇ, ਹੁਣ ਭਾਈ ਸਭ ਕੁਝ ਘਰ 'ਚ ਮੌਜੂਦ ਹੈ, ਪਰ ਅਫਸੋਸ ਜਿਹਨੂੰ ਘਰ ਦੇ ਵਿੱਚ ਮਿਲਣ ਵਾਸਤੇ ਆਉਣਾ ਉਹੀ ਘਰ ਵਿੱਚ ਹੈ ਨਹੀਂ। ਫਿਰ ਸੁਣਿਆ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਏ ਵਾਲੀ ਖੇਡ ਹੈ। ਉਹ ਸੁਣੇ ਘਰ ਦੇ ਵਿੱਚ ਕੋਈ ਇੱਕ ਵਾਰੀ ਆਉਂਦਾ, ਦੋ ਵਾਰੀ ਆਉਂਦਾ, ਤੀਜੀ ਵਾਰੀ ਅਗਲਾ ਇਨਕਾਰੀ ਹੋ ਜਾਂਦਾ, ਕਹਿੰਦੇ ਕੀ ਲਾਭ ਹੈ ਜਾਣ ਦਾ, ਘਰੇ ਤਾਂ ਉਹ ਮਿਲਦਾ ਕੋਈ ਨਹੀਂ, ਘਰੇ ਉਹ ਟਿਕਦਾ ਕੋਈ ਨਹੀਂ, ਇਸ ਕਰਕੇ ਛੱਡੋ, ਆਪਾਂ ਜਾਣਾ ਹੀ ਕੋਈ ਨਹੀਂ। ਇਸੇ ਤਰ੍ਹਾਂ ਸਾਹਿਬ ਕਹਿੰਦੇ ਮਨਾ, ਜੇ ਤੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਨਾ ਟਿਕਿਆ ਤੇ ਚੇਤਾ ਰੱਖੀ ਸਾਰੀ ਜ਼ਿੰਦਗੀ ਲੰਘ ਜਾਣੀ ਹੈ, ਖਸਮ ਦਾ ਮਿਲਾਪ ਨਹੀਂ ਹੋਣਾ। ਦੌੜਿਆ ਫਿਰ ਉਹਨੂੰ ਮਿਲਣਾ, ਫਿਰ ਤੈਨੂੰ ਆਪਣੇ ਘਰ ਵਿੱਚ ਟਿਕਣਾ ਪਏਗਾ। ਜਦੋਂ ਮਨ ਆਪਣੀ ਦੌੜ ਛੱਡਦਾ, ਆਪਣੀ ਦੌੜ ਭੱਜ ਛੱਡਦਾ, ਫਿਰ ਉਹ ਖਸਮ ਮਿਲਦਾ, ਰੰਗ ਸਿਉਂ ਰਲੀਆਂ ਮਾਣੇ, ਫਿਰ ਇਹ ਜੀਵ ਇਸਤਰੀ ਜਿਹੜੀ ਉਹਦੇ ਨਾਲ ਪ੍ਰੇਮ ਦਾ ਨਾ ਪਿਆਰ ਦਾ ਮਿਲਾਪ ਦਾ ਰੰਗ ਮਾਣਦੀ ਹੈ, ਸਦਾ ਰੰਗ ਰਾਤੀ ਸਹਿਜੇ ਮਾਤੀ, ਇਹ ਫਿਰ ਸਹਿਜ ਸੁਭਾਅ ਉਹਦੇ ਰੰਗ ਵਿੱਚ ਰਤੀ ਹੋਈ, ਅਨਦਿਨ ਨਾਮ ਵਖਾਣਾ, ਦਿਨ ਰਾਤ ਉਸ ਅਕਾਲ ਪੁਰਖ ਦੀ ਬੰਦਗੀ ਵਿੱਚ

ਫਿਰ ਜੀ ਤੀਸਰੇ ਪਦੇ ਦੀ ਸੰਪੂਰਨਤਾ ਕੀਤੀ ਗੁਰੂ ਸਾਹਿਬ ਨੇ। ਕਾਮਣ ਵੱਡ ਭਾਗੀ, ਕਾਮਣ ਜੀਵ ਇਸਤਰੀ, ਉਹ ਜੀਵ ਇਸਤਰੀ ਚੰਗੀਆਂ ਭਾਗਾਂ ਵਾਲੀ ਹੈ। ਅੰਤਰ ਲਿਵ ਲਾਗੀ, ਜਿਹਨੇ ਆਪਣੇ ਅੰਦਰ ਲਿਵ ਜੋੜ ਲਈ, ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ, ਜਿਹਨੂੰ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ, ਉਹਦਾ ਪ੍ਰੇਮ ਚੰਗੀ ਤਰ੍ਹਾਂ ਭਾ ਗਿਆ, ਉਹਦੇ ਮਨ ਨੂੰ ਚੰਗਾ ਲੱਗ ਗਿਆ। ਫਿਰ ਨਾਨਕ ਕਾਮਣ ਸਹਿਜੇ ਰਾਤੀ, ਇਹ ਨਾਨਕ ਜੀਓ, ਉਹ ਜੀਵ ਇਸਤਰੀ ਸਹਿਜ ਵਿੱਚ ਰੱਤੀ ਰਹਿੰਦੀ ਹੈ ਜਿੰਨੀ ਸੱਚ ਸ਼ਿੰਗਾਰ ਬਣਾਇਆ, ਜਿੰਨੇ ਸੱਚ ਰੂਪੀ ਸ਼ਿੰਗਾਰ ਬਣਾ ਲਿਆ, ਉਹ ਫਿਰ ਹਮੇਸ਼ਾ ਉਹਦੇ ਰੰਗ ਵਿੱਚ ਰੰਗੀ ਰਹਿੰਦੀ ਹੈ, ਉਹਦੇ ਮਿਲਾਪ ਵਿੱਚ ਰੰਗੀ। ਉਹਨੂੰ ਮਿਲਣਾ, ਉਹਦੇ ਨਾਲ ਬੈਠ ਕੇ ਵਿਚਾਰ ਕਰਨੀ, ਉਹਦੇ ਨਾਲ ਮਿਲਾਪ ਕਰਨਾ, ਜਦੋਂ ਹੋ ਗਿਆ, ਉਹਦੇ ਨਾਲ ਮੇਲ ਬਣ ਗਿਆ ਨਾ, ਫਿਰ ਉਹ ਆਪੇ ਹੀ ਦੱਸ ਦਿੰਦਾ ਵੀ ਉਹਨੂੰ ਕਿਹੜਾ ਸ਼ਿੰਗਾਰ ਪਾਉਂਦਾ ਹੈ ਅਤੇ ਕਿਹੜਾ ਨਹੀਂ ਪਾਉਂਦਾ। ਜਿਵੇਂ ਸੰਸਾਰਕ ਤੌਰ 'ਤੇ ਇੱਕ ਜੀਵ ਇਸਤਰੀ ਜਦੋਂ ਆਪਣੇ ਪਤੀ ਦੇ ਨਾਲ ਹੈ ਨਾ ਉਹਦੇ ਘਰ ਦੇ ਵਿੱਚ ਰਹਿੰਦੀ ਹੈ, ਉਸ ਵਕਤ ਫਿਰ ਉਹ ਆਪਣੇ ਪਤੀ ਦੀ ਮਰਜ਼ੀ ਅਨੁਸਾਰ ਹੈ, ਫਿਰ ਉਹਨੂੰ ਜਿਹੜਾ ਸ਼ਿੰਗਾਰ ਚੰਗਾ ਲੱਗਦਾ ਉਹਦੇ ਅਨੁਸਾਰ ਉਹ ਸ਼ਿੰਗਾਰ ਕਰਦੀ, ਅਤੇ ਜਿਹੜਾ ਸ਼ਿੰਗਾਰ ਉਹਨੂੰ ਨਹੀਂ ਪਾਉਂਦਾ ਉਹ ਉਸ ਸ਼ਿੰਗਾਰ ਤੋਂ ਇਨਕਾਰੀ ਹੋ ਜਾਂਦੀ। ਜਿਹੜੀ ਜੀਵ ਇਸਤਰੀ ਖਸਮ ਨਾਲ ਪਰਮੇਸ਼ਰ ਨਾਲ ਮਿਲਾਪ ਕਰ ਲੈਂਦੀ ਹੈ ਫਿਰ ਉਹਦੇ ਅਨੁਸਾਰੀ ਬਣ ਜਾਂਦੀ ਹੈ, ਫਿਰ ਜਿਹੜਾ ਸ਼ਿੰਗਾਰ ਉਸ ਖਸਮ ਨੂੰ ਚੰਗਾ ਲੱਗਦਾ ਜੀਵ ਇਸਤਰੀ ਉਹੀ ਸ਼ਿੰਗਾਰ ਕਰਦੀ ਹੈ, ਕੋਈ ਦੂਜਾ ਨਹੀਂ। ਇਸ ਲਈ ਸਾਹਿਬ ਕਹਿੰਦੇ ਨੇ ਨਾਨਕ ਕਾਮਣ ਸਹਿਜੇ ਰਾਤੀ ਜਿੰਨੀ ਸੱਚ ਸ਼ਿੰਗਾਰ, ਫਿਰ ਉਹ ਸਹਿਜ ਵਿੱਚ ਰਤੇ ਜਾਂਦੇ, ਸਹਿਜ ਸੁਭਾਅ ਰੰਗੀ ਰਹਿੰਦੀ ਹੈ ਉਹਦੇ ਵਿੱਚ, ਕਿਉਂਕਿ ਉਹਨੇ ਸੱਚ ਰੂਪੀ ਸ਼ਿੰਗਾਰ ਬਣਾ ਲਿਆ, ਉਹਨੇ ਸੱਚ ਰੂਪੀ ਸ਼ਿੰਗਾਰ ਬਣਾ ਲਿਆ। ਜਦੋਂ ਸੱਚ ਰੂਪੀ ਸ਼ਿੰਗਾਰ ਬਣ ਗਿਆ ਫਿਰ ਸੱਚ ਤੇ ਖਸਮ ਨੂੰ ਪਾਉਂਦਾ ਹੀ ਹੈ ਨਾ, ਅਕਾਲ ਪੁਰਖ ਨੂੰ ਪਾਉਂਦਾ ਹੀ ਹੈ, ਫਿਰ ਉਹ ਸ਼ਿੰਗਾਰ ਹਰ ਵੇਲੇ ਉਹ ਆਪਣੇ ਉੱਤੇ ਕਰਕੇ ਰੱਖਦੀ ਹੈ ਸੱਚ ਰੂਪੀ ਸ਼ਿੰਗਾਰ, ਫਿਰ ਉਹ ਸੱਚ ਰੂਪੀ ਸ਼ਿੰਗਾਰ ਕਰਕੇ ਅਕਾਲ ਪੁਰਖ ਪਰਮੇਸ਼ਰ

ਚੌਥਾ ਪਦਾ। ਪਹਿਲੋਂ ਗੁਰੂ ਸਾਹਿਬ ਨੇ ਆਪ ਗਵਾਏ ਦਾ ਜ਼ਿਕਰ ਕੀਤਾ, ਉਸੇ ਭਾਵ ਨੂੰ ਫਿਰ ਗੁਰੂ ਸਾਹਿਬ ਨੇ ਹੁਣ ਹਉਮੈ ਦੇ ਵਿੱਚ ਆਖਦੇ ਹਾਂ, ਕਹਿੰਦੇ ਭਾਈ ਜੇ ਉਸ ਖਸਮ ਨੂੰ ਮਿਲਣਾ ਤੇ ਇੱਕ ਕੰਮ ਕਰ, ਹਉਮੈ ਮਾਰ ਮੁਈਏ, ਆਪਣਾ ਹੰਕਾਰ ਮਾਰ ਲਾ, ਆਪਣਾ ਹੰਕਾਰ ਮਾਰ ਕੇ ਤੂੰ ਚੱਲ ਗੁਰ ਕਹਿ ਪਾਏ, ਤੂੰ ਚੱਲ ਗੁਰ ਕਹਿ ਪਾਏ, ਗੁਰੂ ਦੇ ਭਾਣੇ ਵਿੱਚ ਚੱਲ। ਜਿਵੇਂ ਇੱਕ ਬਚਨ ਆਪਾਂ ਹੋਰ ਪੜ੍ਹਦੇ ਹਾਂ ਗੁਰੂ ਸਾਹਿਬ ਦਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਬੋਲਣ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ, ਇਹੀ ਕਰਮ ਕਮਾਉਣਾ। ਗੁਰੂ ਸਾਹਿਬ ਇਹ ਕਹਿ ਰਹੇ, ਹਉਮੈ ਮਾਰ ਮੁਈਏ, ਇਹ ਭਲੀਏ ਜੀ ਵਿਸਤਰੀਏ, ਹਉਮੈ ਮਾਰ, ਕਿਉਂਕਿ ਉਹਦੇ ਨਾਲ ਨਾਤਾ ਤੇ ਤਾਂ ਹੀ ਜੁੜਨਾ ਜੇ ਗੁਰ ਕੈ ਭਾਣੇ ਵਿੱਚ ਆਵੇ। ਜੇ ਗੁਰੂ ਦੇ ਭਾਣੇ ਵਿੱਚ ਨਹੀਂ, ਆਪਣੇ ਭਾਣੇ, ਜੇ ਤੂੰ ਆਪਣੇ ਭਾਣੇ ਵਿੱਚ ਚੱਲਣਾ, ਆਪਣੀ ਹੀ ਚਲਾਉਣੀ ਹੈ। ਸਤਿਗੁਰੂ ਕਹਿੰਦੇ ਫਿਰ ਇਹ ਗੱਲ ਪੱਲੇ ਨਾਲ ਬੰਨ ਲੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਵਿਛੜ ਕੇ ਚੋਟਾਂ ਖਾਵੇ, ਡਾੜੇ ਨੂੰ ਸਿਹਾਰੀ, ਵਿਛੜ ਕੇ ਉਹ ਚੋਟਾਂ ਖਾਂਦਾ, ਉਹ ਫਿਰ ਠੋਕਰਾਂ ਖਾਂਦਾ, ਭਟਕਦਾ। ਇਸ ਲਈ ਕੀ ਕਰ, ਹਉਮੈ ਮਾਰ ਮੁਈਏ, ਆਪਾਂ ਪਾਪ ਛੱਡ ਦੇ, ਆਪਣੇ ਭਾਣੇ ਨਹੀਂ ਚੱਲਣਾ, ਚੱਲਣਾ ਕਿੱਥੇ, ਗੁਰ ਕੈ ਭਾਣੇ। ਹਉਮੈ ਮਾਰ ਮੁਈਏ, ਤੂੰ ਚੱਲ ਗੁਰ ਕੈ ਭਾਏ, ਗੁਰੂ ਦੇ ਪ੍ਰੇਮ ਵਿੱਚ, ਗੁਰੂ ਦੇ ਭਾਣੇ ਵਿੱਚ ਚੱਲ। ਜਦੋਂ ਗੁਰੂ ਦੇ ਭਾਣੇ ਵਿੱਚ ਚੱਲੇਗੀ, ਹੇ ਭਲੀਏ ਜੀਵ ਇਸਤਰੀਏ, ਫਿਰ ਕੀ ਹੋਏਗਾ, ਹਰ ਵਰ ਰਾਵਹਿ ਸਦਾ ਮੁਈਏ, ਫਿਰ ਹੇ ਭਲੀਏ ਤੂੰ ਆਪਣੇ ਉਸ ਵਰ ਨੂੰ, ਖਸਮ ਨੂੰ, ਅਕਾਲ ਪੁਰਖ ਨੂੰ ਹਮੇਸ਼ਾ ਰਾਵੇਂਗੀ, ਹਮੇਸ਼ਾ ਮਾਣੇਗੀ, ਉਹਦੇ ਮਿਲਾਪ ਦਾ ਸੁੱਖ ਮਾਣੇਗੀ, ਨਿੱਜ ਘਰ ਵਾਸਾ ਪਾਏ, ਤੈਨੂੰ ਤੇਰੇ ਘਰ 'ਚ ਵਸੇ ਭਾ ਮਿਲ ਜਾਏਗਾ। ਅੱਜ ਕਹਿ ਸਕਦੇ ਹਾਂ ਜੀ, ਜਿਵੇਂ ਨਾ ਬੰਦਾ ਘਰ ਬਣਾਵੇ ਆਪਣੇ ਰਹਿਣ ਵਾਸਤੇ, ਇਹਨੇ ਘਰ ਬਣਾਇਆ ਆਪਣੇ ਰਹਿਣ ਵਾਸਤੇ, ਪਰ ਇਹਦੇ ਮਨ 'ਚ ਇੱਕ ਲਾਲਚ ਪੈਦਾ ਹੋ ਗਿਆ, ਲਾਲਚ ਇਹ ਪੈਦਾ ਹੋ ਗਿਆ ਵੀ ਮੈਂ ਤੇ ਜਿੱਥੇ ਰਹਿ ਰਿਹਾ ਉਹ ਵੀ ਘਰ ਆਪਣਾ ਹੀ ਹੈ, ਕਿਉਂ ਨਾ ਜਿਹੜਾ ਹੁਣ ਬਣਾਇਆ ਆਪਾਂ ਇਹਨੂੰ ਕਿਸੇ ਦੂਜੇ ਨੂੰ ਦੇ ਦਈਏ, ਉਹਨੂੰ ਕਹਿੰਦੇ ਕਿਰਾਏ 'ਤੇ ਲੈ ਲਾ ਭਾਈ, ਇਹਦੇ ਬਦਲੇ 'ਚ ਮੈਨੂੰ ਕਿਰਾਇਆ ਦੇਈ ਚੱਲ, ਇਹਦੇ ਨਾਲ ਭਾਈ ਧਨ ਵੀ ਆਈ ਜਾਏਗਾ, ਘਰ ਫਿਰ ਆਪਣੇ ਦਾ ਆਪਣਾ ਹੀ ਹੈ। ਅਤੇ ਆਪਾਂ ਇਉਂ ਕਰਦੇ ਹਾਂ, ਲਾਲਚ ਆ ਗਿਆ, ਹੁਣ ਲਾਲਚੀ ਹੋਏ ਨੇ, ਘਰ ਕਿਰਾਏ 'ਤੇ ਦੇ ਤਾ, ਆਪਦਾ ਪਤਾ ਹੀ ਨਹੀਂ। ਸਮਾਂ ਐਸਾ ਬਣ ਆਇਆ, ਹਾਲਾਤ ਐਸੇ ਬਣ ਆਏ, ਹੁਣ ਕਹਿੰਦਾ ਵੀ ਉਸ ਘਰ ਦੇ ਵਿੱਚ ਜਾਣਾ ਜਿਹੜਾ ਕਿਰਾਏ 'ਤੇ ਦਿੱਤਾ ਹੈ। ਹੁਣ ਜਿਨ੍ਹਾਂ ਨੂੰ ਕਿਰਾਏ 'ਤੇ ਦਿੱਤਾ ਉਹਨੂੰ ਕਹਿੰਦਾ ਭਾਈ ਘਰ ਖਾਲੀ ਕਰੋ, ਕਹਿੰਦੇ ਅਸੀਂ ਤਾਂ ਨਹੀਂ ਕਰਦੇ, ਅਸੀਂ ਨਹੀਂ ਕਰਦੇ। ਉਹ ਕਹਿੰਦੇ ਵੀ ਘਰ ਮੇਰਾ, ਉਹ ਕਹਿੰਦੇ ਭਾਈ ਤੇਰਾ ਤੇ ਤੂੰ ਛਡਵਾ ਲਾ, ਅਸੀਂ ਛੱਡਣਾ ਨਹੀਂ, ਇਹਦੇ 'ਤੇ ਕਬਜ਼ਾ ਸਾਡਾ, ਤੂੰ ਛਡਵਾ ਲਾ। ਫਿਰ ਉਹ ਜਦੋਂ ਇਸ ਹਾਲਾਤ ਤੱਕ ਪਹੁੰਚ ਜਾਂਦਾ, ਹੁਣ ਜੇ ਤੇ ਉਹਦੇ ਕੋਲ ਅਸਲ ਰਸੂਖ ਹੋਵੇ, ਕਿਸੇ ਦੀ ਸਹਾਇਤਾ ਹੋਵੇ, ਮਦਦ ਹੋਵੇ, ਫਿਰ ਤੇ ਹੋ ਸਕਦਾ ਵੀ ਡਾਂਗ ਦੇ ਜ਼ੋਰ ਨਾਲ ਅਗਲਾ ਛੜਾ ਲਵੇ। ਤੇ ਜੇ ਉਹਦਾ ਕੋਈ ਅਸਲ ਰਸੂਖ ਨਾ ਹੋਵੇ, ਉਹਦੇ ਕੋਲ ਕੋਈ ਪਾਵਰ ਨਾ ਹੋਵੇ, ਕੋਈ ਸਹਾਇਕ ਨਾ ਹੋਵੇ, ਫਿਰ ਉਹਦੇ ਹੱਥੋਂ ਘਰ ਜਾਂਦਾ, ਫਿਰ ਉਹਦੇ ਹੱਥੋਂ ਘਰ ਜਾਂਦਾ। ਸਾਡੀ ਦਸ਼ਾ ਬਿਲਕੁਲ ਉਦਾਂ ਦੀ ਬਣੀ ਹੋਈ ਹੈ,

ਲਾਲਚੀ ਹੋਇਆ ਨੇ, ਲੋਭੀ ਹੋਇਆ ਨੇ, ਵਿਕਾਰੀ ਹੋਇਆ ਨੇ, ਹਿਰਦਾ ਰੂਪੀ ਘਰ ਦਾ ਘਰ ਜਿਹੜਾ ਨਾ ਉਹ ਕਿਰਾਏ 'ਤੇ ਦੇਤਾ। ਕਿਹਨੂੰ ਦੇਤਾ? ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ। ਉਹਨੂੰ ਕਿਹਾ ਵੀ ਤੁਸੀਂ ਰਹਿ ਲਓ। ਉਹ ਵੀ ਕਹਿੰਦੇ ਕੋਈ ਗੱਲ ਨਹੀਂ ਭਾਈ, ਘਰ 'ਤੇ ਤੇਰਾ ਹੀ ਰਹਿਣਾ, ਅਸੀਂ ਤਾਂ ਬਸ ਤੇਰੇ ਤੋਂ ਰਹਿਣ ਵਾਸਤੇ ਇਜਾਜ਼ਤ ਮੰਗਦੇ ਹਾਂ, ਜਿਵੇਂ ਤੂੰ ਆਖੇਗਾ ਉਵੇਂ ਰਹਿ ਲਾਂਗੇ। ਕਹਿੰਦਾ ਠੀਕ ਹੈ। ਹੁਣ ਦੋ ਕੁ ਮਹੀਨੇ 'ਤੇ ਕਿਰਾਇਆ ਦਿੰਦਾ ਹੀ ਹੈ ਨਾ ਜਿਹੜਾ ਕਿਰਾਏਦਾਰ ਹੁੰਦਾ, ਉਹ ਦੋ ਕੁ ਮਹੀਨੇ 'ਤੇ ਉਹ ਉੱਦਾਂ ਹੀ ਰਹੇ ਜਿਵੇਂ ਕਹਿੰਦੇ ਰਹੇ। ਤੀਜੇ ਮਹੀਨੇ ਅਗਲੇ ਕਹਿੰਦੇ ਭਾਈ ਲਾ ਲਾ ਜ਼ੋਰ। ਫਿਰ ਕੰਮ ਕੀ ਕਰਦਾ? ਆਪਣੀ ਮਰਜ਼ੀ। ਕ੍ਰੋਧ ਕੀ ਕਰਦਾ? ਆਪਣੀ ਮਰਜ਼ੀ। ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਹੁਣ ਜਾਓ ਜ਼ਿੰਦਗੀ 'ਚੋਂ। ਕਹਿੰਦੇ ਹੁਣ ਕਿੱਦਾਂ ਚਲੇ ਜਾਈਏ? ਉਹ ਫਿਰ ਮਨ ਨੂੰ ਉੱਥੇ ਆਉਣ ਨਹੀਂ ਦਿੰਦੇ। ਹੁਣ ਜੇ ਤੇ ਮਨ ਦੇ ਕੋਲ ਸਹਾਇਤਾ ਹੋਵੇ ਗੁਰੂ ਸਾਹਿਬ ਦੀ, ਗੁਰੂ ਦੇ ਸ਼ਬਦ ਦੀ ਨਾ ਪਾਵਰ ਹੋਵੇ, ਫਿਰ ਤੇ ਮਨ ਡਾਂਗ ਦੇ ਜ਼ੋਰ ਤੇ, ਗੁਰੂ ਦੇ ਸ਼ਬਦ ਦੇ ਜ਼ੋਰ ਤੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ। ਤੇ ਜੇ ਮਨ ਹੋਵੇ ਇਕੱਲਾ ਹੀ, ਫਿਰ ਹਿਰਦੇ ਰੂਪੀ ਘਰ 'ਤੇ ਕਬਜ਼ਾ ਨਹੀਂ ਮਿਲਦਾ। ਫਿਰ ਸਾਰੀ ਜ਼ਿੰਦਗੀ ਬੇਕਾਰਾਂ 'ਚ ਹੀ ਲੰਘ ਜਾਂਦੀ ਹੈ। ਫਿਰ ਉਹਨਾਂ ਅੱਗੇ ਤਰਲੇ ਕਰਦਾ ਰਹਿ ਜਾਂਦਾ ਹੈ ਵੀ ਜੀ ਵਿਕਾਰ ਨਹੀਂ, ਜਿਵੇਂ ਆਪਾਂ ਆਮ ਕਰਕੇ ਵੇਖਦੇ ਹਾਂ ਜੀ ਜ਼ਿੰਦਗੀ 'ਚੋਂ ਵਿਕਾਰ ਨਹੀਂ ਮੁੱਕਦੇ ਜੀ, ਕੀ ਕਰੀਏ, ਵਿਕਾਰਾਂ ਤੋਂ ਖਹਿੜਾ ਨਹੀਂ ਛੁੱਟਦਾ। ਉਹ ਵਿਕਾਰਾਂ ਤੋਂ ਖਹਿੜਾ ਛੁੱਟੇ ਕਿਵੇਂ? ਪਹਿਲਾਂ ਲਿਆਂਦੇ ਵੀ ਤੇ ਤੂੰ ਆਪ ਹੀ ਨੇ, ਛੁੱਟੇ ਕਿਵੇਂ? ਪਹਿਲਾਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਵਿਕਾਰ ਵਾੜੇ ਵੀ ਤੂੰ ਆਪ ਨੇ। ਪਹਿਲਾਂ ਲਾਲਚ ਥੋੜ੍ਹਾ ਸੀ, ਹੌਲੀ ਹੌਲੀ ਵੱਧਦਾ ਗਿਆ। ਪਹਿਲਾਂ ਮੋਹ ਥੋੜ੍ਹਾ ਸੀ, ਹੌਲੀ ਹੌਲੀ ਵੱਧਦਾ ਗਿਆ। ਪਹਿਲਾਂ ਕ੍ਰੋਧ ਥੋੜ੍ਹਾ ਸੀ, ਘੱਟ ਸੀ, ਕਾਮ ਘੱਟ ਸੀ, ਮਤ ਹੌਲੀ ਹੌਲੀ ਮੈਲੀ ਹੁੰਦੀ ਗਈ, ਉਹ ਇੰਨੀ ਮੈਲੀ ਹੋ ਗਈ। ਹੁਣ ਕਾਮ ਅਤੇ ਕ੍ਰੋਧ ਦਾ ਜ਼ੋਰ ਹੀ ਬੜਾ ਹੈ, ਬੜਾ ਜ਼ੋਰ ਹੈ। ਹੁਣ ਜਾਂਦੇ ਹੀ ਨਹੀਂ ਇਹ। ਹੁਣ ਬੰਦਾ ਇਹਨਾਂ ਦੇ ਤਰਲੇ ਕਰੀ ਜਾਂਦਾ ਵੀ ਚਲੇ ਜਾਓ ਜ਼ਿੰਦਗੀ 'ਚੋਂ, ਕੰਮ ਵੀ ਚੱਲ। ਹੁਣ ਤਰਲੇ ਨਹੀਂ, ਕਿਉਂਕਿ ਜੇ ਤਰਲਿਆਂ ਨਾਲ ਜਾਣਾ ਹੁੰਦਾ ਫਿਰ ਤਾਂ ਪਹਿਲੇ ਦਿਨ ਹੀ ਚਲੇ ਜਾਂਦੇ ਨਾ ਭਾਈ, ਲੈ ਭਾਈ ਤੇਰਾ ਘਰ ਹੈ ਤੂੰ ਰਹਿ, ਤੇਰਾ ਸ਼ੁਕਰਾਨਾ ਤੂੰ ਸਾਨੂੰ ਰਹਿਣ ਵਾਸਤੇ ਘਰ ਦਿੱਤਾ ਸੀ, ਅਸੀਂ ਤੇਰੇ ਸ਼ੁਕਰ ਗੁਜ਼ਾਰ ਹਾਂ। ਜੇ ਉਹਨਾਂ ਨੇ ਜਾਣਾ ਹੁੰਦਾ ਫਿਰ ਤਾਂ ਪਹਿਲੇ ਦਿਨ ਹੀ ਚਲੇ ਜਾਂਦੇ। ਹੁਣ ਤਾਂ ਭਾਈ ਤੈਨੂੰ ਕੀ ਕਰਨਾ ਪੈਣਾ? ਹੁਣ ਗੁਰੂ ਦੇ ਸ਼ਬਦ ਦਾ ਆਸਰਾ ਲੈਣਾ ਹੀ ਪਏਗਾ। ਜੇ ਸਹਾਰਾ ਲੈ ਲਏਗਾ ਫਿਰ ਉਹਨਾਂ ਨੂੰ ਜਾ ਕੇ ਆਖ ਸਕੇਗਾ ਨਸ ਵਈਓ ਕਿਲ ਵੇਖੋ, ਦੌੜ ਜੋ ਹੁਣ ਭਾਈ, ਹੁਣ ਨਹੀਂ ਮੈਂ ਰਹਿਣ ਦੇਣਾ। ਫਿਰ ਉਹਨਾਂ ਨੂੰ ਜਾ ਕੇ ਆਖਣਾ ਪਏਗਾ ਜਿਹੜੇ ਰੋਜ਼ ਮੈਨੂੰ ਕਹਿੰਦੇ ਸੀ ਵੀ ਹੁਣ ਨਹੀਂ ਘਰ ਛੱਡਣਾ, ਉਹ ਵੀ ਹੱਥ ਜੋੜ ਕੇ ਖੜੋ ਜਾਣ ਜੇ ਤੇਰੇ ਕੋਲ ਸਹਾਇਤਾ ਹੋਵੇ। ਫਿਰ ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ, ਉਹ ਅੱਗੋਂ ਹੱਥ ਜੋੜ ਜੋੜ ਕਹਿਣ ਜੀ ਸਾਡੇ ਤੋਂ ਗਲਤੀ ਹੋ ਗਈ, ਕਰੈ ਬੇਨਤੀ ਰਾਖ ਠਾਕੁਰ ਤੇ, ਉਹ ਤੇਰੇ ਅੱਗੇ ਤਰਲੇ ਪਾਉਣ, ਫਿਰ ਤੇਰੇ ਅੱਗੇ ਬੇਨਤੀਆਂ ਕਰਨ। ਉਹ ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਐਡਾ ਅਸਲ ਰਸੂਖ ਰੱਖਦੇ ਹੋ, ਅਸੀਂ ਨਹੀਂ ਸੀ ਜਾਣਦੇ ਤੁਹਾਡੇ ਕੋਲ ਇੰਨੀ ਤਾਕਤ ਹੈ, ਅਸੀਂ ਅੱਜ ਹੀ ਤੁਹਾਡਾ ਘਰ ਖਾਲੀ ਕਰਦੇ ਹਾਂ। ਉਹ ਕੀ ਆਖਣਗੇ? ਹਮ ਤੇਰੀ ਸ਼ਰਨਾਇਆ। ਉਹ ਭਾਈ ਅਸੀਂ ਤਾਂ ਤੇਰੇ ਅਨੁਸਾਰ ਹੀ ਹਾਂ, ਜਿਵੇਂ ਤੂੰ ਆਖੇਂਗਾ ਆਪਾਂ ਉਵੇਂ ਹੀ ਕਰ ਲੈਂਦੇ, ਸਾਨੂੰ ਪਤਾ ਨਹੀਂ ਸੀ ਨਾ ਵੀ ਤੂੰ ਇੰਨੀ ਪਾਵਰ ਰੱਖਦਾ। ਜੇ ਮਨ ਕੋਲ ਗੁਰੂ ਦਾ ਸ਼ਬਦ ਹੋਵੇ ਤਾਂ ਗੁਰੂ ਸਾਹਿਬ ਕਹਿੰਦੇ ਇਸ ਲਈ ਭਾਈ ਕੀ ਕਰ, ਹਉ ਮੈਂ ਮਾਰ ਮੁਈਏ ਤੂੰ ਚੱਲ ਗੁਰ ਕਹਿ ਪਾਏ, ਗੁਰੂ ਦੇ ਭਾਣੇ ਵਿੱਚ ਚੱਲ, ਹਰ ਵਰ ਰਾਵੈ ਸਦਾ ਮੁਈਏ ਨਿਜ ਘਰ ਵਾਸਾ ਪਾਏ। ਭਾਈ ਉਸ ਅਕਾਲ ਪੁਰਖ ਦੇ ਮਿਲਾਪ ਨੂੰ ਮਾਣ ਹੇ ਜੀਵ ਇਸਤਰੀਏ, ਅਤੇ ਆਪਣੇ ਘਰ ਦੇ ਵਿੱਚ ਵਸੇਬਾ ਪਾ ਲਾ, ਤੈਨੂੰ ਤੇਰੇ ਘਰ ਦੇ ਵਿੱਚ ਟਿਕਾਣਾ।

ਨਿਜ ਘਰ ਵਾਸਾ ਪਾਏ ਸ਼ਬਦ ਵਜਾਏ। ਹੁਣ ਜੀ ਹਰ ਕੋਈ ਨਾ ਆਪਣੇ ਘਰ ਦੇ ਵਿੱਚ ਜੋ ਮਰਜ਼ੀ ਕਰੀ ਚੱਲੇ ਉਹਨੂੰ ਆਪਾਂ ਰੋਕ ਨਹੀਂ ਸਕਦੇ। ਜੇ ਉਹਨੂੰ ਰੋਕਾਂਗੇ ਵੀ ਅੱਗੋਂ ਜਵਾਬ ਇਹ ਮਿਲਣਾ, ਭਾਈ ਮੇਰਾ ਘਰ ਹੈ, ਮੈਂ ਜੋ ਮਰਜ਼ੀ ਕਰਾਂ, ਮੈਂ ਢਾਵਾਂ, ਮੈਂ ਬਣਾਵਾਂ, ਮੇਰੀ ਮਰਜ਼ੀ, ਮੈਂ ਗੰਦਗੀ ਖਲਾਰਾਂ, ਮੈਂ ਸਫਾਈ ਕਰਾਂ, ਮੇਰੀ ਮਰਜ਼ੀ, ਉਹਦਾ ਜਵਾਬ ਇਹ ਮਿਲੇ। ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਆਪਣੇ ਹਿਰਦੇ ਰੂਪੀ ਘਰ 'ਚ ਵਾਸਾ ਪਾ ਲਏਗਾ ਫਿਰ ਨਿੱਜ ਘਰ ਵਾਸਾ ਪਾਏ ਸ਼ਬਦ ਵਜਾਏ, ਫਿਰ ਅੰਦਰ ਸ਼ਬਦ ਵਜੇ, ਫਿਰ ਗੁਰੂ ਉਪਦੇਸ਼ ਹੋਵੇ, ਫਿਰ ਤੇਰੇ ਕੋਲ ਕੀ ਹੈ, ਤੇਰਾ ਆਪਣਾ ਘਰ ਹੈ। ਕਿਰਾਏ 'ਤੇ ਹੋਈਏ, ਘਰ ਦੀ ਕੰਧ ਦੇ ਵਿੱਚ ਜੇ ਕੋਈ ਸੁਰਾਖ ਵੀ ਕਰਨਾ ਪਵੇ ਤਾਂ ਪੁੱਛ ਕੇ ਕਰਨਾ ਪੈਂਦਾ ਵੀ ਕਰ ਲਈਏ ਕਿ ਨਾ, ਆਪਣਾ ਹੋਵੇ ਭਾਵੇਂ ਸਾਰੀ ਕੰਧ ਹੀ ਸੁਰਾਖਾਂ ਵਾਲੀ ਬਣਾ ਲਓ। ਜੇ ਕਿਰਾਏ 'ਤੇ ਹੋਈਏ ਕਈ ਤਰ੍ਹਾਂ ਦੇ ਸਵਾਲ ਪੁੱਛਣੇ ਪੈਣਗੇ, ਕਈ ਤਰ੍ਹਾਂ ਦੀਆਂ ਇਜਾਜ਼ਤਾਂ ਲੈਣੀਆਂ ਪੈਣਗੀਆਂ। ਜੇ ਆਪਣਾ ਹੋਵੇ, ਇਸੇ ਕਰਕੇ ਸਿਆਣੇ ਕਹਿੰਦੇ ਨਾ ਵੀ ਸਿਰ 'ਤੇ ਛੱਤ ਹੋਵੇ ਆਪਣੀ, ਕਿਸੇ ਦਾ ਕੋਈ ਵੀ ਕੋਈ ਜਵਾਬ ਦੇ ਨਾ ਹੋਈਏ ਕਿਸੇ ਨੂੰ, ਹੈ ਨਾ, ਕਿਸੇ ਦੀ ਕੋਈ ਪੁੱਛ ਕਿਸੇ ਨੂੰ ਪੁੱਛਣਾ ਨਾ ਪਵੇ, ਆਪਣੀ ਮਰਜ਼ੀ ਨਾਲ ਰਹੀਏ, ਭਾਵੇਂ ਛੱਤ ਮਾੜੀ ਹੋਵੇ ਪਰ ਹੋਵੇ ਆਪਣੀ, ਜਿੱਥੇ ਆਏ ਨੂੰ ਕੋਈ ਇਹ ਨਾ ਕਹਿ ਸਕੇ ਵੀ ਭਾਈ ਘਰ ਖਾਲੀ ਕਰਕੇ ਜਾ, ਆਪਣਾ ਘਰ ਚੰਗਾ ਹੈ। ਇਸੇ ਤਰ੍ਹਾਂ ਜਦੋਂ ਨਿੱਜ ਘਰ ਵਾਸਾ ਪਾਏ ਆਪਣੇ ਘਰ 'ਚ ਆ ਗਏ ਫਿਰ ਸ਼ਬਦ ਵਜਾਏ। ਹੁਣ ਮੈਂ ਆਪਣੇ ਘਰ ਦੇ ਵਿੱਚ ਬਹਿ ਕੇ ਜਿੰਨਾ ਮਰਜ਼ੀ ਸ਼ਬਦ ਨੂੰ ਵਜਾਈ ਚੱਲਾਂ, ਹਰ ਵੇਲੇ ਉਹਦਾ ਸਿਮਰਨ ਕਰੀ ਚੱਲਾਂ, ਮੇਰਾ ਘਰ ਹੈ, ਮੈਨੂੰ ਰੋਕ ਨਹੀਂ ਕੁਛ। ਜਿਵੇਂ ਬਾਹਰ ਆਵਾਜ਼ ਨਾ ਜਾਵੇ, ਆਪਣੇ ਘਰ ਜਿੰਨੀ ਮਰਜ਼ੀ ਆਵਾਜ਼ ਰੱਖੀ ਰੱਖੋ, ਕੋਈ ਰੋਕ ਸਕਦਾ? ਹਾਂ, ਉਹ ਬਾਹਰ ਜਾਂਦੀ ਹੋਵੇ ਆਵਾਜ਼, ਫਿਰ ਅਗਲਾ ਕਹੇਗਾ ਭਾਈ ਸ਼ੋਰ ਨਾ ਕਰੋ। ਜਦੋਂ ਘਰ ਦੇ ਵਿੱਚ ਹੀ ਆਵਾਜ਼ ਹੈ ਫਿਰ ਕੋਈ ਨਹੀਂ ਰੋਕ ਸਕਦਾ। ਸ਼ਬਦ ਦੀ ਆਵਾਜ਼ ਤੇਰੇ ਹਿਰਦੇ ਰੂਪੀ ਘਰ 'ਚ ਹੋਵੇ, ਕੋਈ ਕਿਵੇਂ ਰੋਕ ਜਾਏ? ਜੇ ਵਿਕਾਰਾਂ ਦਾ ਰੌਲਾ ਹੋਏਗਾ ਫਿਰ ਤੇ ਅਗਲੇ ਰੋਕਣਗੇ ਕਿ ਭਾਈ ਨਹੀਂ, ਸ਼ੋਰ ਨਹੀਂ, ਆਨੰਦ ਲੈ, ਪ੍ਰਸੰਨਤਾ ਲੈ, ਖੇੜੇ ਵਿੱਚ ਰਹਿ, ਖੁਸ਼ੀ ਵਿੱਚ ਰਹਿ। ਗੁਰੂ ਸਾਹਿਬ ਕਹਿ ਰਹੇ ਕਹਿੰਦੇ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ ਵਜਾ। ਗੁਰੂ ਦੇ ਸ਼ਬਦ ਨੂੰ ਵਜਾਉਣ ਤੋਂ ਭਾਵ ਹਰ ਵੇਲੇ ਉਹਦੀ ਬੰਦਗੀ, ਉਹਦਾ ਚਿੰਤਨ ਮਨ ਦੇ ਵਿੱਚ ਹੋਵੇ, ਮਨ ਜੁੜਿਆ ਰਹੇ ਉਹਦੇ ਨਾਲ, ਮਨ ਵਿੱਚ ਵਿਕਾਰਾਂ ਦਾ ਰੌਲਾ ਨਾ ਹੋਵੇ, ਵਿਕਾਰਾਂ ਦਾ ਸ਼ੋਰ ਨਾ ਹੋਵੇ। ਜਦੋਂ ਨਿੱਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ, ਫਿਰ ਉਹ ਜੀਵ ਇਸਤਰੀ ਹਮੇਸ਼ਾ ਸੁਹਾਗਣ ਹੈ। ਪਿਰ ਰਲੀ ਵਾਲਾ ਜੋਬਣ ਵਾਲਾ ਅੰਦਨ ਕੰਤ ਸਵਾਰੀ, ਫਿਰ ਉਹ ਜੀਵ ਇਸਤਰੀ ਕੀ ਹੈ? ਕਹਿੰਦੇ ਹਮੇਸ਼ਾ ਨਾ ਉਹ ਰਲੀ ਵਾਲਾ ਰੰਗ ਵਾਲਾ ਨਾ, ਅਤੇ ਜੋਬਣ ਵਾਲਾ ਹਰ ਵੇਲੇ ਜੋਬਣ ਵਿੱਚ, ਜਵਾਨੀ ਵਿੱਚ, ਰੰਗ ਦੇ ਵਿੱਚ, ਅਤੇ ਨਿਤਾ ਪ੍ਰਤੀ ਫਿਰ ਜੀਵ ਇਸਤਰੀ ਜਿਹੜੀ ਹੈ ਉਹ ਉਹਦੇ ਮਿਲਾਪ ਦਾ ਸੁੱਖ ਮਾਣਦੀ ਹੈ, ਉਹਦੇ ਮੇਲ ਦਾ ਆਨੰਦ ਮਾਣਦੀ ਹੈ। ਉਹ ਖਸਮ ਜਿਹੜਾ ਸਦੀਵ ਰਹਿਣ ਵਾਲਾ ਹੈ, ਹਮੇਸ਼ਾ ਆਨੰਦ ਬਖਸ਼ਣ ਵਾਲਾ ਹੈ, ਅਤੇ ਜਿਹਨੇ ਆਪਣਾ ਵਾਸਾ ਹਿਰਦੇ ਰੂਪੀ ਘਰ ਵਿੱਚ ਕੀਤਾ ਹੈ।

ਫਿਰ ਸ਼ਬਦ ਦੀ ਸੰਪੂਰਨਤਾ ਜੀ, ਚੌਥਾ ਪਦਾ ਜੋ ਗੁਰੂ ਸਾਹਿਬ ਨੇ ਬਖਸ਼ਿਆ ਉਹਦੀ ਸੰਪੂਰਨਤਾ। ਕਹਿੰਦੇ ਹਰ ਵਰ ਸੁਹਾਗੋ, ਅਕਾਲ ਪੁਰਖ ਪਰਮੇਸ਼ਵਰ ਰੂਪੀ ਵਰ, ਹੇ ਸੁਹਾਗ ਭਾਗ ਵਾਲੀਏ, ਮਸਤਕ ਭਾਗੋ, ਇਹ ਤੇਰੇ ਮਸਤਕ ਦੇ ਭਾਗ ਨੇ ਕਿ ਤੈਨੂੰ ਉਹ ਖਸ਼ਮ ਰੂਪੀ ਕੰਤ ਮਿਲਿਆ ਹੈ। ਜਿਵੇਂ ਇੱਕ ਬਚਨ ਪੜ੍ਹ, ਨਾਨਕ ਕਾਮਣ ਸਦਾ ਸੁਹਾਗਣ, ਨਾ ਪਿਰ ਮਰੈ ਨਾ ਜਾਏ। ਸੰਸਾਰਕ ਤੌਰ 'ਤੇ ਵੀ ਨਾ ਜੀ, ਜੀਵ ਇਸਤਰੀ ਉਹਨੂੰ ਜਦੋਂ ਆਸੀਸ ਦਿੰਦੇ ਨੇ ਤਾਂ ਇਹੀ ਦਿੰਦੇ ਨੇ ਵੀ ਤੂੰ ਬੁੱਢ ਸੁਹਾਗਣ ਹੋਵੇਂ, ਜਦੋਂ ਉਹਨੂੰ ਆਸੀਸ ਮਿਲਦੀ ਸਦਾ ਸੁਹਾਗਣ ਰਵੇ। ਉਹਦਾ ਭਾਵ ਕੀ ਹੈ ਵੀ ਤੇਰੀ ਉਮਰ ਜਿੰਨੀ ਮਰਜ਼ੀ ਹੋ ਜਾਵੇ ਪਰ ਤੇਰਾ ਸੁਹਾਗ ਤੇਰੇ ਸਿਰ 'ਤੇ ਬਣਿਆ ਰਵੇ, ਉਹਦਾ ਭਾਵ ਇਹੀ ਹੈ। ਹੁਣ ਸੁਹਾਗਣ ਓਨਾ ਚਿਰ ਹੀ ਹੈ ਜਿੰਨਾ ਚਿਰ ਸੁਹਾਗ ਸਿਰ 'ਤੇ ਹੈ। ਜੇ ਸੁਹਾਗ ਸਿਰ 'ਤੇ ਨਾ ਹੋਵੇ ਫਿਰ ਉਹ ਸੁਹਾਗਣ ਅਖਵਾ ਸਕਦੀ? ਫਿਰ ਤਾਂ ਉਹ ਦੁਹਾਗਣ ਹੈ ਨਾ। ਸੰਸਾਰ ਜਿਵੇਂ ਕਹਿੰਦਾ ਭਾਈ, ਜੇ ਸੁਹਾਗ ਸਿਰ 'ਤੇ ਹੈ ਤਾਂ ਸੁਹਾਗਣ, ਜੇ ਸੁਹਾਗ ਸਿਰ 'ਤੇ ਨਹੀਂ ਫਿਰ ਦੁਹਾਗਣ। ਔਰ ਆਮ ਕਰਕੇ ਸੰਸਾਰਕ ਤੌਰ 'ਤੇ ਹਰ ਜੀਵ, ਹਰ ਇਸਤਰੀ ਜਿਹੜੀ ਨਾ ਪਤੀਵ੍ਰਤਾ ਧਰਮ ਵਿੱਚ ਪੱਕੀ ਹੈ, ਉਹਦੀ ਭਾਵਨਾ ਇਹ ਹੀ ਹੈ ਵੀ ਮੈਂ ਜਿੰਨਾ ਚਿਰ ਸੰਸਾਰ 'ਤੇ ਹਾਂ, ਜਿਉਂਦੀ ਹਾਂ, ਉਹਨਾਂ ਚਿਰ ਮੇਰੇ ਪਤੀ ਦਾ ਸਾਇਆ ਮੇਰੇ ਸਿਰ 'ਤੇ ਬਣਿਆ ਰਹੇ। ਮੈਂ ਕਦੇ ਸਮਾਜ ਵਿੱਚ ਉਹ ਵੇਲਾ ਨਾ ਜਿਉਵਾਂ, ਉਹ ਪਲ ਨਾ ਜਿਉਵਾਂ ਜਿਹੜੇ ਪਲ ਲੋਕ ਮੈਨੂੰ ਇਹ ਕਹਿਣ ਵੀ ਤੇਰੇ ਸਿਰ ਦੇ ਸਾਈਂ ਦਾ, ਤੇਰੇ ਪਤੀ ਦਾ ਸਾਇਆ ਅੱਜ ਤੇਰੇ ਸਿਰ 'ਤੇ ਨਹੀਂ ਰਿਹਾ, ਇਹ ਨਾ ਮੈਨੂੰ ਸੁਣਨਾ ਪਵੇ ਸਮਾਜ ਵਿੱਚ ਵਿਚਰਦਿਆਂ। ਫਿਰ ਜਿਹੜੀ ਉਹ ਜੀਵ ਇਸਤਰੀ ਆ ਉਹ ਆਪਣੇ ਆਪ ਨੂੰ ਚੰਗੇ ਭਾਗਾਂ ਵਾਲੀ ਸਮਝਦੀ ਹੈ ਨਾ, ਵੀ ਜਦੋਂ ਸੰਸਾਰ ਤੋਂ ਚੱਲੀ ਵੀ ਹੈ ਤੇ ਤਾਂ ਵੀ ਆਪਣਾ ਸੁਹਾਗ ਲੈ ਕੇ ਚੱਲੀ ਹੈ, ਭਾਵ ਉਹਦਾ ਸੁਹਾਗ ਉਹਦੇ ਸਿਰ 'ਤੇ ਹੈ ਅਤੇ ਉਹ ਆਪਣੇ ਸੁਹਾਗ ਤੋਂ ਸੰਸਾਰਕ ਤੌਰ 'ਤੇ ਪਹਿਲਾਂ ਚੱਲੀ ਹੈ। ਫਿਰ ਉਹਨੂੰ ਉਸੇ ਤਰ੍ਹਾਂ ਨਾ ਜਿਵੇਂ ਉਹ ਸੁਹਾਗਣ ਸੀ ਉਸੇ ਤਰ੍ਹਾਂ ਉਹਦੇ ਸੁਹਾਗ ਦੇ ਸਾਰੇ ਚਿੰਨ ਲਾ ਕੇ ਫਿਰ ਉਹਦੀ ਦੇਹੀ ਨੂੰ ਸੰਸਕਾਰਿਆ ਜਾਂਦਾ, ਉਹਦੀ ਦੇਹੀ ਨੂੰ ਲਾਂਬੂ ਲਾਇਆ ਜਾਂਦਾ ਵੀ ਉਹ ਸੁਹਾਗਣ ਹੈ। ਸਤਿਗੁਰੂ ਕਹਿੰਦੇ ਤੇਰਾ ਸੁਹਾਗ ਤੇ ਉਹ ਹੈ ਜਿਹੜਾ ਕਦੇ ਮਰਦਾ ਹੀ ਨਹੀਂ ਹੈ, ਉਹਨੂੰ ਸੁਹਾਗ ਬਣਾ ਆਪਣਾ, ਤੇ ਜਿਹਦਾ ਉਹ ਸੁਹਾਗ ਬਣ ਜਾਂਦਾ ਹੈ, ਹਰ ਵਰ ਸੁਹਾਗੋ, ਹਰੀ ਪਰਮੇਸ਼ਵਰ ਰੂਪੀ ਵਰ ਸੁਹਾਗੋ, ਹੇ ਸੁਹਾਗਣ ਜੀ ਵਿਸਤਰੀਏ, ਉਹ ਤੇਰਾ ਖਸਮ, ਇਹ ਕੀ ਹੈ ਮਸਤਕ ਭਾਗੋ, ਇਹ ਤੇਰੇ ਮੱਥੇ ਦੇ ਭਾਗ ਨੇ ਕਿ ਤੈਨੂੰ ਉਹ ਖਸਮ ਮਿਲਿਆ ਜਿਹੜਾ ਨਾ ਕਦੇ ਮਰਦਾ ਤੇ ਨਾ ਕਦੇ ਜੰਮਦਾ ਹੈ। ਫਿਰ ਸੱਚਾ ਸ਼ਬਦ ਸੁਹਾਏ, ਤੂੰ ਸ਼ਬਦ ਦੇ ਨਾਲ ਹਮੇਸ਼ਾ ਸੋਹਣੀ ਹੈ, ਸ਼ੋਭਦੀ ਹੈ ਨਾਨਕ, ਹੇ ਨਾਨਕ ਜੀਓ, ਕਾਮਣ ਹਰ ਰੰਗ ਰਾਤੀ, ਉਹ ਜੀਵ ਇਸਤਰੀ ਹਮੇਸ਼ਾ ਆਪਣੇ ਹਰੀ ਰੂਪੀ ਪਰਮੇਸ਼ਵਰ ਦੇ ਰੰਗ ਵਿੱਚ ਰੱਤੀ ਰਹਿੰਦੀ ਹੈ, ਜਾਂ ਚੱਲੈ ਸਤਿਗੁਰ ਪਾਏ, ਜੇ ਉਹ ਗੁਰੂ ਦੇ ਪਾਏ ਵਿੱਚ ਚੱਲਣਾ ਸਿੱਖ ਲਵੇ, ਗੁਰੂ ਦੇ ਭਾਣੇ ਵਿੱਚ ਚੱਲਣਾ ਸਿੱਖ ਲਵੇ। ਇੱਦਾਂ ਕਹਿ ਲਓ ਜੀ, ਗੁਰੂ ਉਹ ਸ਼ਖਸੀਅਤ ਹੈ ਜਿਹੜਾ ਸਾਨੂੰ ਹਰ ਕਦਮ ਉੱਤੇ ਮੱਤ ਦਿੰਦਾ, ਆਹ ਕੰਮ ਕਰੀ ਅਤੇ ਆ ਨਾ ਕਰੀ, ਕਿਹੜਾ ਜਿਹੜਾ ਕਰਮ ਸਾਡੇ ਖਸਮ ਨੂੰ ਚੰਗਾ ਲੱਗਦਾ ਗੁਰੂ ਉਹ ਕਰਮ 'ਤੇ ਆਖ ਦਿੰਦੇ ਨੇ ਕਰ ਲੈ, ਅਤੇ ਜਿਹੜਾ ਖਸਮ ਨੂੰ ਨਹੀਂ ਚੰਗਾ ਲੱਗਦਾ ਉੱਥੇ ਇਸ ਇਸਤਰੀ ਨੂੰ ਮੱਤ ਦਿੰਦੇ ਨੇ, ਭਲੀਏ ਜੀਵ ਇਸਤਰੀਏ ਆਹ ਕਰਮ ਨਾ ਕਰੀ ਕਿਉਂਕਿ ਤੇਰੇ ਖਸਮ ਨੂੰ ਭਾਉਂਦਾ ਨਹੀਂ ਹੈ। ਇਸ ਲਈ ਜੇ ਚੱਲੈ ਸਤਿਗੁਰ ਪਾਏ, ਜੇ ਗੁਰੂ ਦੇ ਪਾਏ ਵਿੱਚ ਚੱਲੀਏ, ਫਿਰ ਨਾਨਕ ਕਾਮਣ ਸਦਾ ਸੁਹਾਗਣ, ਫਿਰ ਉਹ ਜੀਵ ਇਸਤਰੀ ਹਮੇਸ਼ਾ ਸੁਹਾਗ ਭਾਗ ਵਾਲੀ ਰਹਿੰਦੀ ਹੈ ਕਿਉਂਕਿ ਉਹ ਹਮੇਸ਼ਾ ਗੁਰੂ ਦੀ ਰਜ਼ਾ
ਗੁਰੂ ਦੇ ਭਾਣੇ ਵਿੱਚ ਚੱਲਦੀ ਹੈ। ਇਸ ਲਈ ਸਤਿਗੁਰੂ ਜੀ ਅੱਜ ਸਾਨੂੰ ਸੋਝੀ ਦੇ ਕੇ, ਮਤ ਦੇ ਕੇ ਸਮਝਾ ਰਹੇ, ਆਪਾਂ ਭਾਵ ਛੱਡ, ਗੁਰੂ ਦਾ ਉਪਦੇਸ਼ ਕਮਾ, ਹਉਮੈ ਛੱਡ, ਗੁਰੂ ਦੇ ਭਾਣੇ ਵਿੱਚ ਚੱਲ। ਜਦੋਂ ਗੁਰੂ ਦੇ ਭਾਣੇ ਵਿੱਚ ਚੱਲੇਂਗੀ, ਹੇ ਭਲੀਏ ਜੀਵ ਇਸਤਰੀਏ, ਤਾਂ ਉਹ ਕੰਤ ਦਾ ਮਿਲਾਪ ਤੈਨੂੰ ਬਣ ਆਵੇਗਾ, ਔਰ ਸਾਰਾ ਜੀਵਨ ਫਿਰ ਉਹਦੇ ਮਿਲਾਪ ਦਾ ਸੁੱਖ ਤੂੰ ਮਾਣੇਂਗੀ, ਔਰ ਹਮੇਸ਼ਾ ਸੁਹਾਗਣ ਰਹੇਂਗੀ। ਕਦੇ ਵੀ ਉਹ ਖਸਮ ਆਉਣ ਵਾਲਾ ਅਤੇ ਜਾਣ ਵਾਲਾ ਨਹੀਂ ਹੈ, ਸਦੀਵ ਟਿਕਾਣੇ ਵਾਲਾ, ਉਹਦਾ ਟਿਕਾਣਾ ਸਥਿਰ ਹੈ। ਜਦੋਂ ਜੀਵ ਇਸਤਰੀ ਉਹਦੇ ਨਾਲ ਜੁੜ ਜਾਂਦੀ ਹੈ, ਫਿਰ ਇਹ ਵੀ ਸੁਹਾਗ ਭਾਗ ਵਾਲੀ ਅਤੇ ਸਥਿਰਤਾ ਵਾਲੀ ਬਣ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ, ਗੁਰੂ ਪਾਤਸ਼ਾਹ ਅੱਗੇ ਅਸੀਂ ਅਰਜ਼ੋਈ ਨਿਤਾ ਪ੍ਰਤੀ ਕਰਦੇ ਰਹੀਏ।

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਅੰਧਾਰੂ ਵਾਜੇ ਪੰਸਬਦ ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੂਜਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ

तुम ते हो ऐसो तुमरी गत मित

ਹਰਿ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜੁਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰੈ ਕਰਨ ਨਾਨਕ ਦਾ ਵਿਤਾਏ ਸਭ ਥਾਈ ਹੋਏ।

ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ

ਪਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

दर्शन परसै गुरु कै जन्म मरण दुख जाए।

वाहिगुरु जी का खालसा।

ਸਤਿਗੁਰ ਮੇਰਾ ਵੱਡ ਸਮਰੱਥਾ ਵੱਡ ਸਮਰੱਥਾ ਵੱਡ ਸਮਰੱਥਾ ਜੀ ਸੰਭਾਲੀ ਤਾਂ

ਪਾਰ ਤੇਰਾ ਮਰਤਬਾ, ਰੰਗ ਪਰੰਗ ਨੇਕ ਨਾ ਜਾਪਨ ਕਰਤਬਾ, ਜੀ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵਸ

0: ਆਗਿਆਕਾਰੀ ਧਾਰੀ ਸਭ
1: ਸ੍ਰਿਸ਼ਟ
0: ਅਬਨਾਸ਼ੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ।

0: ਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਅਰਨਾਮ ਸੰਭਾਲ।
1: ਹਰ ਸਿਆਨ ਸਗਲੀ ਮਨਾ ਸਾਸ ਸੰਗ ਪਾਵੇ ਸਚ ਧਨਾ,
0: ਹਰ ਪੂੰਜੀ ਸੰਚ ਕਰੋ ਵਿਵਹਾਰੀਆ, ਸੁਖ ਦਰਗਹ ਜੈਕਾਰ।
1: ਸਰਮ ਨਿਰੰਤਰ ਏਕੋ ਦੇ ਕੋ ਨਾਨ, ਜਗ ਕੇ ਮਸਤਕ ਲੇ,
0: ਏਕੋ ਜਪ ਏਕੋ ਸਾਲਾ, ਏਕ ਸਿਮਰ ਏਕੋ ਮਨ ਆਏ,
1: ਏਕ ਸਕੇ ਗੁਣ ਗਾਉਣ ਮੰਤਨ ਜਾਪ ਏਕ ਭਗਵੰਤ,
0: ਏਕੋ ਏਕ ਏਕ ਹਰ ਆਪ ਪੂਰਨ ਪੂਰਿਓ ਪ੍ਰਭ।

0: ਰਹੇ ਜੋ ਕਿਚ ਕਹਿਣਾ ਸੁ ਆਪੇ
1: ਕਹੈ ਨਾਨਕ ਜਪਾਵੇ ਕਲੇ ਸਮਾਈ
0: ਇਸ ਤੇ ਹੋਏ ਸੁਨਾਹੀ ਬੁਰਾ ਔਰੈ ਕਹੂੰ ਕਿਨੈ ਕਛ ਕਰਾ
1: ਆਪਲਾ ਕਰ ਤੂੰ ਨਿੱਕੀ ਆਪੇ ਜਾਂਦੇ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਚ

ਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸਿਵਕ ਜਨ ਮਾਨੈ

ਜਿਹੜੇ ਨਰਕ ਭੋਗ ਰਹੇ ਆ ਔਰ ਕਈ ਸਵਰਗ ਭੋਗ ਰਹੇ ਆ, ਜਿਨ੍ਹਾਂ ਦਾ ਨਿਵਾਸ ਨਰਕ ਔਰ ਸਵਰਗ, ਇਹਨੂੰ ਥੋੜ੍ਹਾ ਸਮਝ ਲੈਣਾ। ਨਰਕ ਔਰ ਸਵਰਗ ਦਾ ਗੁਰਬਾਣੀ ਦੇ ਮੁਤਾਬਕ ਦੁੱਖ ਔਰ ਸੁੱਖ, ਇਹ ਕੋਈ ਵੱਖਰਾ ਨਹੀਂ ਬਣਿਆ ਹੋਇਆ ਵੀ ਅਸੀਂ ਜਾ ਕੇ ਕੋਈ ਨਰਕ ਵੱਖਰੀ ਥਾਂ 'ਤੇ ਭੋਗਣਾ ਜਾਂ ਵੱਖਰੀ ਥਾਂ 'ਤੇ ਕੋਈ ਸਵਰਗ ਬਣਿਆ। ਇਹ ਧਰਤੀ 'ਤੇ ਹੀ ਸਭ ਕੁਝ ਹੈ। ਜਿਹੜੇ ਅਸੀਂ ਦੁੱਖ ਭੋਗਦੇ ਹਾਂ ਇਹ ਨਰਕ ਹੈ, ਜਿਹੜੇ ਸੁੱਖ ਭੋਗਦੇ ਹਾਂ ਇਹ ਸਵਰਗ ਹੈ। ਔਰ ਕਈ ਐਸੇ ਕਰੋੜਾਂ ਦੀ ਗਿਣਤੀ ਵਿੱਚ ਨੇ ਜਿਹੜੇ ਦੁੱਖਾਂ ਵਿੱਚ ਨਿਵਾਸ ਕਰਦੇ ਹੈ ਔਰ ਕਈ ਸੁੱਖਾਂ ਵਿੱਚ ਨਿਵਾਸ ਕਰਦੇ ਹੈ। ਅੱਤ ਦਾ ਦੁੱਖ ਹੋਵੇ ਅਤੇ ਅੱਤ ਦਾ ਸੁੱਖ ਹੋਵੇ, ਇਨਸਾਨ ਦੇ ਮੁੱਖ ਤੋਂ ਹੀ ਇਹ ਬੋਲ ਨਿਕਲਦੇ ਹੈ। ਜਿਹਦੀ ਜ਼ਿੰਦਗੀ ਦੇ ਵਿੱਚ ਬਹੁਤ ਹੱਦ ਨਾਲੋਂ ਵੱਧ ਦੁੱਖ ਹੈ, ਹੱਦ ਨਾਲੋਂ ਵੱਧ ਦੁੱਖ ਹੈ, ਉਹਨੂੰ ਪੁੱਛੋ ਤੇਰਾ ਹਾਲ ਕੀ ਹੈ, ਉਹ ਕਹਿੰਦਾ ਜੀ ਪੁੱਛੋ ਨਾ, ਮੈਂ ਨਰਕ ਭੋਗ ਰਿਹਾ। ਇਹਦਾ ਮਤਲਬ ਨਰਕ ਇੱਥੇ ਹੀ ਹੈ। ਕਿਸੇ ਦੀ ਜ਼ਿੰਦਗੀ ਦੇ ਵਿੱਚ ਹੱਦ ਤੋਂ ਵੱਧ ਸੁੱਖ ਹੈ, ਉਹਨੂੰ ਪੁੱਛੋ ਤੇਰਾ ਕੀ ਹਾਲ ਹੈ, ਉਹ ਕਹਿੰਦੇ ਇੰਨਾ ਸੁੱਖ ਹੈ, ਮੈਂ ਤਾਂ ਸਵਰਗ ਵਿੱਚ ਹਾਂ, ਮੈਂ ਤਾਂ ਸਵਰਗ ਵਿੱਚ ਵੱਸਦਾ, ਮੇਰੀ ਜ਼ਿੰਦਗੀ 'ਚ ਤਾਂ ਸੁੱਖ ਹੀ ਸੁੱਖ ਹੈ। ਕਈਆਂ ਦਾ ਨਿਵਾਸ ਸੁੱਖਾਂ

ਜੋ ਜ਼ਿੰਦਗੀ ਭੋਗ ਰਹੇ ਨੇ ਔਰ ਕਈ ਐਸੇ ਨੇ ਜੋ ਜ਼ਿੰਦਗੀ ਭੋਗ ਕੇ ਜਾ ਰਹੇ ਨੇ। ਤਿੰਨ ਹੀ ਨੇ, ਇੱਕ ਦਾ ਆਉਣਾ ਹੋ ਰਿਹਾ, ਇੱਕ ਦਾ ਜਾਣਾ, ਇੱਕ ਦੀ ਪਾਲਣਾ ਹੋ ਰਹੀ ਹੈ। ਬਹੁਤ ਐਸੇ ਜੀਵ ਨੇ, ਇਹ ਤਾਂ ਦੇਖੋ ਰੋਜ਼ ਦਾ ਹੀ ਪਰਮਾਤਮਾ ਦਾ ਬਣਾਇਆ ਸਿਸਟਮ ਹੈ। ਦਿਨ ਵਿੱਚ ਪਤਾ ਨਹੀਂ ਕਿੰਨਿਆਂ ਦੇ ਜਨਮ ਹੋ ਰਹੇ ਨੇ, ਕਿੰਨਿਆਂ ਦੀ ਮੌਤ ਹੋ ਰਹੀ ਹੈ। ਕਈ ਆ ਰਹੇ ਨੇ, ਕਈ ਜਾ ਰਹੇ ਨੇ ਦੁਨੀਆਂ 'ਚ। ਇਸ ਲਈ ਉਹਦੀ ਬਣਾਈ ਹੋਈ ਕੁਦਰਤ ਦੇ ਵਿੱਚ ਜਨਮ ਹੈ, ਜਨਮ ਰਹੇ ਨੇ, ਜੀਵ ਹੈ, ਜੀਵ ਰਹੇ ਨੇ, ਜ਼ਿੰਦਗੀ ਭੋਗ ਰਹੇ ਨੇ, ਮਰ ਹੈ ਔਰ

0: ਜੂਨਾਂ ਵਿੱਚ ਭਟਕ ਰਹੇ ਨੇ, ਉਹਨਾਂ ਨੂੰ ਇਹਨਾਂ ਜੂਨਾਂ ਵਿੱਚੋਂ ਛੁਟਕਾਰਾ ਨਹੀਂ ਮਿਲ ਰਿਹਾ। ਬਹੁਤ ਜਨਮਾਂ ਤੋਂ ਭਟਕਦੇ ਹੀ ਆ ਰਹੇ ਨੇ, ਅਸੀਂ ਵੀ ਉਹਨਾਂ ਵਿੱਚੋਂ ਹੀ ਹਾਂ। ਕਈ ਜੂਨਾਂ ਤੋਂ ਅਸੀਂ ਭਟਕਦੇ ਭਟਕਦੇ ਇਸ ਮਨੁੱਖਾ ਜਨਮ ਤੱਕ ਆਏ ਹਾਂ, ਅਤੇ ਜੇ ਇਸ ਵਾਰ ਵੀ ਅਸੀਂ ਬੰਦਗੀ ਨਾ ਕੀਤੀ, ਚੰਗੇ ਗੁਣ ਨਾ ਇਕੱਤਰ ਕੀਤੇ, ਤਾਂ ਫਿਰ ਇਹ ਜੂਨਾਂ ਵਿੱਚ ਭਟਕਣਾ ਸਾਡਾ ਵੀ ਜਾਰੀ ਰਹਿਣਾ ਹੈ। ਜੇ ਇਹ ਜਨਮ ਸਾਡਾ ਲੇਖੇ ਨਾ ਲੱਗਾ ਤਾਂ ਅਸੀਂ ਵੀ ਦੁਬਾਰਾ ਫਿਰ ਜੰਮਣ ਮਰਨ ਵਿੱਚ ਹੀ ਭਟਕਦੇ ਰਹਾਂਗੇ। ਇਹ ਤਾਂ ਸਾਨੂੰ ਇੱਕ ਮੌਕਾ ਦੇ ਦਿੱਤਾ ਮਹਾਰਾਜ ਨੇ ਇਹਦੇ ਵਿੱਚੋਂ ਨਿਕਲਣ ਲਈ। ਜੂਨਾਂ ਵਿੱਚੋਂ ਭਟਕਣ ਤੋਂ ਬਚਣ ਵਾਸਤੇ ਸਾਨੂੰ ਇੱਕ ਮੌਕਾ ਦੇ ਦਿੱਤਾ, ਇੱਕ ਲਾਸਟ ਚਾਂਸ ਦੇ ਦਿੱਤਾ। ਭਈ ਪ੍ਰਾਪਤ ਮਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਮਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਾਨੂੰ ਇੱਕ ਮੌਕਾ ਦੇ ਦਿੱਤਾ ਕਿ ਇਹ ਪ੍ਰਾਣੀ ਤੂੰ ਆਪਣਾ ਇਹ ਜਨਮ ਲੇਖੇ ਵਿੱਚ ਲਾ ਲੈ, ਬਹੁਤ ਜਨਮ ਵਿਛਰੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ। ਨਹੀਂ ਤਾਂ ਮਹਾਰਾਜ ਕਹਿੰਦੇ ਬਹੁਤ ਜੋਨੀ ਫਿਰ ਹੈ। ਇਹ ਜੋ ਸਾਡੀ ਜੀਵ ਆਤਮਾ ਹੈ ਇਹ ਬਹੁਤ ਜੂਨੀਆਂ ਦੇ ਵਿੱਚ ਭਟਕ ਰਹੀ ਹੈ, ਔਰ ਇਹ ਕਰੋੜਾਂ ਦੇ ਹਿਸਾਬ ਨਾਲ ਜੀਵ ਭਟਕ ਰਹੇ ਹਨ।
1: ਕਈ ਕੋਟ ਬੈਠਤ ਹੀ ਖਾਏ,
0: ਕਈਆਂ ਨੂੰ ਐਸੀ ਬਖਸ਼ਿਸ਼ ਹੋ ਗਈ ਕਿ ਉਹ ਬੈਠ ਕੇ ਹੀ ਆਰਾਮ ਨਾਲ ਸੁੱਖ ਵੀ ਭੋਗ ਰਹੇ ਹੈ ਅਤੇ ਬੈਠ ਕੇ ਖਾ ਵੀ ਰਹੇ ਹੈ। ਕੋਈ ਉਹਨਾਂ ਨੂੰ ਭੱਜ ਦੌੜ ਕਰਨ ਦੀ ਲੋੜ ਨਹੀਂ, ਕੋਈ ਉਹਨਾਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ, ਬਸ ਬੈਠੇ ਬਿਠਾਇਆਂ ਹੀ ਸਭ ਕੁਛ ਮਿਲ ਰਿਹਾ। ਬੈਠੇ ਬਿਠਾਇਆਂ ਹੀ ਉਹ ਸਾਰੀ ਦੁਨੀਆ ਦੇ ਸੁੱਖ ਭੋਗ ਰਹੇ ਨੇ, ਇਹ ਵੀ ਉਹਦੀ ਇੱਕ ਬਖਸ਼ਿਸ਼ ਹੈ।

0: ਦੇਖੋ ਮਿਹਨਤ ਕਰ ਕਰਕੇ ਥੱਕ ਜਾਂਦੇ ਆ, ਮਿਹਨਤ ਕਰਦੇ ਆ ਬੜੀ ਕਰੜੀ ਮਿਹਨਤ, ਸਖਤ ਮਿਹਨਤ ਕਰਦੇ ਆ, ਪਰ ਉਹਨਾਂ ਸੁੱਖ ਨਹੀਂ ਮਿਲਦਾ। ਕਈ ਆਰਾਮ ਨਾਲ ਬੈਠੇ ਨੇ, ਉਹਨਾਂ ਨੂੰ ਸਾਰੇ ਸੁੱਖ ਮਿਲ ਰਹੇ, ਇੱਕ ਨੂੰ ਬੈਠਿਆਂ ਹੀ ਸਭ ਕੁਝ ਮਿਲ ਰਿਹਾ, ਔਰ ਇੱਕ ਨੂੰ ਉਹਦੇ ਵਾਸਤੇ ਬੜੀ ਕਰੜੀ ਮਿਹਨਤ ਕਰਨੀ ਪੈਂਦੀ ਹੈ। ਇਹ ਵੀ ਉਹਦੀ ਬਣਾਈ ਹੋਈ ਕੁਦਰਤ ਹੈ, ਜਿਹਦੇ ਵਿੱਚ ਕਈ ਜਿਹੜੇ ਨੇ ਬੈਠਤ ਹੀ ਖਾਏ ਔਰ ਕਈ ਕੋਟ ਘੱਲ ਹੈ ਥੱਕ ਪਾਏ। ਘੱਲ ਹੈ ਮਤਲਬ ਘੱਲਣਾ, ਘੱਲਣੀ, ਮਿਹਨਤ ਕਰਨੀ, ਥੱਕ ਜਾਂਦੇ ਆ ਮਿਹਨਤ ਕਰ ਕਰਕੇ। ਇਸ ਦੁਨੀਆ ਦੇ ਵਿੱਚ ਸਾਨੂੰ ਇਹ ਦੋ ਰੂਪ ਦੇਖਣ ਵਾਸਤੇ ਮਿਲਦੇ ਆ, ਕਈ ਬਹੁਤ ਮਿਹਨਤ ਕਰ ਰਹੇ ਆ ਔਰ ਕਈ ਬੈਠ ਕੇ ਆਰਾਮ ਨਾਲ ਖਾ ਰਹੇ ਹਨ।
1: ਕਈ ਕੋਟ ਕੀਏ ਧਨਵੰਤ,
0: ਕਈ ਐਸੇ ਨੇ ਜਿਹੜੇ ਜੰਮਦਿਆਂ ਹੀ ਧਨਵੰਤ ਨੇ। ਦੇਖੋ ਬੱਚਾ ਜਨਮ ਲੈਂਦਾ, ਉਹਨੂੰ ਜਨਮ ਤੋਂ ਹੀ ਰਾਜ ਭਾਗ ਮਿਲ ਜਾਂਦਾ, ਧਨ ਦੌਲਤ ਪਦਾਰਥ ਸੁੱਖ ਸਾਰੇ ਹੀ ਮਿਲ ਜਾਂਦੇ ਆ। ਇੱਕ ਨੂੰ ਜਨਮ ਹੁੰਦਾ ਅਤੇ ਉਹਦੇ ਵਾਸਤੇ ਰੋਟੀ ਕੱਪੜੇ ਦਾ ਗੁਜ਼ਾਰਾ ਵੀ ਕਰਨਾ ਬੜਾ ਔਖਾ ਹੋ ਜਾਂਦਾ। ਇੱਕ ਬੱਚਾ ਕਹਿ ਲਓ ਕਿ ਝੁੱਗੀ ਦੇ ਵਿੱਚ ਜਨਮ ਲੈਂਦਾ ਅਤੇ ਮਹਿਲਾਂ ਵਿੱਚ ਪਹੁੰਚ ਜਾਂਦਾ, ਇੱਕ ਮਹਿਲਾਂ 'ਚ ਜਨਮ ਲੈਂਦਾ ਅਤੇ ਝੁੱਗੀਆਂ 'ਚ ਪਹੁੰਚ ਜਾਂਦਾ। ਇਹ ਕਰਮ ਫਲ ਨੇ ਸਾਡੇ, ਇਹ ਕਰਮ ਫਲ ਹੈ। ਇਸ ਲਈ ਕਈ ਜਿਹੜੇ ਨੇ ਉਹ ਮਹਾਰਾਜ ਨੇ ਧਨਵੰਤ, ਧਨਵੰਤ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਨਾਮ ਦੀ ਕਮਾਈ ਵਾਲੇ, ਇੱਕ ਬਾਹਰ ਦੇ ਧਨ ਵਾਲੇ। ਕਈਆਂ ਨੂੰ ਜੰਮਦਿਆਂ ਵੀ ਕੁਛ ਨਹੀਂ ਮਿਲਦਾ ਅਤੇ ਕਈਆਂ ਨੂੰ ਜੰਮਦਿਆਂ ਬੇਅੰਤ ਪਦਾਰਥ ਧਨ ਪ੍ਰਾਪਤ ਹੋ ਜਾਂਦੇ ਹਨ।
1: ਕਈ ਕੋਟ ਮਾਇਆ ਮੈਂ ਚਿੰਤ,
0: ਤੇ ਕਈ ਜਿਹੜੇ ਨੇ ਮਾਇਆ ਵਿੱਚ ਚਿੰਤਾ ਵਿੱਚ ਹੀ ਰਹਿੰਦੇ ਨੇ, ਕਈ ਫਿਕਰਾਂ 'ਚ ਹੀ। ਕਈਆਂ ਦੀ ਜ਼ਿੰਦਗੀ ਆਰਾਮ ਨਾਲ ਲੰਘ ਜਾਂਦੀ ਹੈ ਅਤੇ ਕਈਆਂ ਦੀ ਜ਼ਿੰਦਗੀ ਫਿਕਰਾਂ 'ਚ ਲੰਘਦੀ ਹੈ, ਚਿੰਤਾ 'ਚ ਲੰਘਦੀ ਹੈ। ਉਹ ਕਦੇ ਕਹਿੰਦੇ ਅਸੀਂ ਸੁੱਖ ਦੇਖਿਆ ਹੀ ਨਹੀਂ, ਸਾਡੀ ਤਾਂ ਉਮਰ ਜਦੋਂ ਦੀ ਹੋਸ਼ ਸੰਭਾਲੀ ਹੈ, ਬਸ ਫਿਕਰਾਂ 'ਚ ਹੀ ਜ਼ਿੰਦਗੀ ਲੰਘ ਰਹੀ ਹੈ, ਚਿੰਤਾਵਾਂ 'ਚ ਹੀ ਲੰਘ ਰਹੀ ਹੈ। ਅਸੀਂ ਤਾਂ ਬਸ ਸਾਰੀ ਜ਼ਿੰਦਗੀ ਫਿਕਰਾਂ 'ਚ ਹੀ ਲੰਘਾ ਦਿੱਤੀ, ਚਿੰਤਾਵਾਂ 'ਚ ਹੀ।

0: ਮਹਾਰਾਜ ਸਾਨੂੰ ਇਹ ਗੱਲ ਸਮਝਾਓ ਵੀ ਕਈ ਬੈਠ ਕੇ ਖਾ ਰਹੇ ਨੇ, ਕਈ ਮਿਹਨਤ ਕਰ ਰਹੇ ਨੇ, ਤਾਂ ਵੀ ਉਹਨਾਂ ਨੂੰ ਉਨਾ ਨਹੀਂ ਮਿਲਦਾ। ਕਈ ਜਿਹੜੇ ਨੇ ਉਹ ਬਹੁਤ ਧਨਵੰਤ ਨੇ ਅਤੇ ਕਈ ਚਿੰਤਾ ਵਿੱਚ ਫਿਕਰਾਂ 'ਚ ਨੇ, ਕਿੱਥੋਂ ਆਏਗਾ, ਕਿਵੇਂ ਆਏਗਾ, ਕਿਵੇਂ ਮਿਲੇਗਾ। ਕਈ ਦੁਖੀ ਨੇ, ਕਈ ਸੁਖੀ ਨੇ, ਕਈ ਜਿਹੜੇ ਆ ਉਹ ਸੰਸਾਰ ਦੇ ਵਿੱਚ ਜੀਵ ਜੂਨਾਂ 'ਚ ਭਟਕ ਰਹੇ ਨੇ। ਤੋ ਮਹਾਰਾਜ ਕਹਿੰਦੇ ਨੇ ਗੱਲ ਇਹ ਹੈ ਕਿ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੀ ਹੈ। ਹੁਕਮ ਹੈ ਅੰਦਰ, ਸਭ ਕੋ ਬਾਹਰ ਹੁਕਮ ਨਾ ਕੋਏ। ਜਿੱਦਾਂ ਜਿੱਦਾਂ ਦੇ ਸਾਡੇ ਕਰਮ ਨੇ ਉੱਦਾਂ ਉੱਦਾਂ ਦਾ ਉਹ ਹੁਕਮ ਕਰਕੇ ਫਲ ਦੇ ਰਿਹਾ ਹੈ। ਇਹ ਕਰਮ ਫਲ ਹੈ ਜਿਹੜੇ ਅਸੀਂ ਭੋਗਦੇ ਹਾਂ। ਕਰਮ ਫਲ ਕਰਕੇ ਅਸੀਂ ਦੁਖੀ ਅਤੇ ਸੁਖੀ ਹੁੰਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਜਹ ਜਹ ਭਾਣਾ ਤੈ ਤੈ ਰੱਖੇ। ਜਿਵੇਂ ਜਿਵੇਂ ਉਹਨੂੰ ਭਾਉਂਦਾ, ਜਿਵੇਂ ਜਿਵੇਂ ਉਹਨੂੰ ਚੰਗਾ ਲੱਗਦਾ, ਤਿਵੇਂ ਤਿਵੇਂ ਰੱਖਦਾ ਉਹ। ਸਾਡੇ ਕਰਮ ਦੇਖ ਕੇ ਜਿਵੇਂ ਉਹਨੂੰ ਚੰਗਾ ਲੱਗਦਾ ਉਹ ਰੱਖਦਾ। ਅਸੀਂ ਉਹਦੀ ਰਜ਼ਾ ਵਿੱਚ ਰਹਿਣਾ, ਅਸੀਂ ਉਹਦੇ ਭਾਣੇ 'ਚ ਰਹਿਣਾ, ਅਸੀਂ ਉਹਦੇ ਹੁਕਮ 'ਚ ਰਹਿਣਾ। ਵੀ ਮਹਾਰਾਜ ਭਾਵੇਂ ਤੂੰ ਬਹੁਤਾ ਦੇ, ਥੋੜ੍ਹਾ ਦੇ, ਦੁੱਖ ਦੇ, ਸੁੱਖ ਦੇ, ਅਸੀਂ ਤੇਰੇ ਹੁਕਮ ਵਿੱਚ ਚੱਲੀਏ। ਬਸ ਇੰਨੀ ਕੁ ਸਾਨੂੰ ਪਾਵਰ ਦੇ ਦੇ। ਅਸੀਂ ਦੁੱਖ ਸੁੱਖ ਵਿੱਚ ਥੋੜ੍ਹੇ ਬਹੁਤੇ 'ਚ ਸਿਰਫ ਤੈਨੂੰ ਹੀ ਧਿਆਉਂਦੇ ਰਹੀਏ, ਸਿਮਰਦੇ ਰਹੀਏ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਏ। ਸਾਨੂੰ ਤੇਰੇ ਹੁਕਮ 'ਚ ਤੁਰਨਾ ਆ ਜਾਏ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ। ਜਦੋਂ ਹੁਕਮ 'ਚ ਤੁਰ ਪਾਂਗੇ ਫਿਰ ਦੁੱਖ ਵਿੱਚ ਸੁਖ ਮਨਾਈ। ਅਸੀਂ ਜੇ ਉਹਦੇ ਹੁਕਮ 'ਚ ਨਹੀਂ ਤੁਰਾਂਗੇ ਫਿਰ ਸੁੱਖ ਵੀ ਦੁੱਖ ਬਣ ਜਾਂਦਾ। ਤੋ ਜਿਵੇਂ ਉਸ ਮਾਲਕ ਨੂੰ ਭਾਉਂਦਾ ਹੈ ਤਿਵੇਂ ਹੀ ਉਹ ਇਸ ਸੰਸਾਰ ਦੇ ਜੀਆਂ ਨੂੰ ਰੱਖਦਾ ਹੈ।
1: ਨਾਨਕ ਸਭ ਕੁਛ ਪ੍ਰਭ ਕੈ ਹੱਥੇ।
0: ਕਿਉਂਕਿ ਸਭ ਕੁਛ ਉਹਦੇ ਹੱਥ ਵਿੱਚ ਹੈ। ਸਾਡੇ ਸਾਰਿਆਂ ਦੀ ਜ਼ਿੰਦਗੀ ਦੀ ਡੋਰ ਉਹਦੇ ਹੱਥ 'ਚ ਹੈ, ਕੁਦਰਤ ਉਹਦੇ ਹੱਥ ਵਿੱਚ ਹੈ। ਅਸੀਂ ਇੱਕ ਪਰਮੇਸ਼ਵਰ ਨਾਲ ਜੁੜਨਾ, ਅਸੀਂ ਦਰ ਬਾ ਦਰ ਨਹੀਂ ਭਟਕਣਾ। ਕਿਉਂਕਿ ਸਾਰੀ ਸ੍ਰਿਸ਼ਟੀ, ਇਹ ਪੂਰੀ ਕਾਇਨਾਤ, ਕੁਦਰਤ ਇਹ ਉਸ ਕਾਦਰ ਨੇ ਸਾਜੀ ਹੋਈ ਹੈ। ਪੂਰਾ ਬ੍ਰਹਿਮੰਡ ਉਹਦੇ ਹੁਕਮ ਦੇ ਵਿੱਚ ਹੈ। ਜਿੰਨੀਆਂ ਦਾਤਾਂ ਨੇ ਉਹ ਸਭ ਉਹਦੇ ਹੱਥ ਹੈ। ਸਾਡੀ ਜ਼ਿੰਦਗੀ ਦੀ ਡੋਰ ਉਹਦੇ ਹੱਥ ਹੈ। ਪ੍ਰਭ ਡੋਰੀ ਹੱਥ ਤੁਮਾਰੇ। ਤੁਸੀਂ ਅਜੋਕੇ ਬੱਚਿਆਂ ਨੂੰ ਤਾਂ ਨਹੀਂ ਪਤਾ ਹੋਏਗਾ, ਪਰ ਬਜ਼ੁਰਗਾਂ ਨੂੰ ਪਤਾ ਹੋਏਗਾ। ਪਹਿਲੇ ਕਟਪੁਤਲੀਆਂ ਦੇ ਨਾਚ ਦਿਖਾਏ ਜਾਂਦੇ ਸੀ। ਕਟਪੁਤਲੀਆਂ ਨੱਚਦੀਆਂ ਸੀ ਨਾ, ਪਰ ਪਰਦੇ ਦੇ ਪਿੱਛੇ ਇੱਕ ਹੱਥ ਹੁੰਦਾ ਸੀ, ਸਾਰਿਆਂ ਦੀ ਡੋਰ ਉਹਦੇ ਹੱਥ ਹੁੰਦੀ ਸੀ। ਹੁਣ ਕਟਪੁਤਲੀਆਂ ਨੱਚ ਰਹੀਆਂ, ਪਰ ਉਹ ਆਪ ਥੋੜ੍ਹੀ ਨੱਚ ਰਹੀਆਂ, ਉਹ ਪਿੱਛੇ ਜਿਹਦੇ ਹੱਥ ਵਿੱਚ ਡੋਰ ਹੈ ਉਹ ਨਚਾ ਰਿਹਾ। ਅਸੀਂ ਵੀ ਕਟਪੁਤਲੀਆਂ ਹਾਂ, ਸਾਡੀ ਡੋਰ ਪਰਮਾਤਮਾ ਦੇ ਹੱਥ ਹੈ। ਅਤੇ ਜਿਹਦੇ ਹੱਥ ਹੈ ਅਸੀਂ ਉਹਦੇ ਅੱਗੇ ਨਿਭੀਏ, ਉਹਦੇ ਹੁਕਮ 'ਚ ਚੱਲੀਏ, ਫਿਰ ਸਾਡਾ ਜੀਵਨ ਜਿਹੜਾ ਉਹ ਲੇਖੇ 'ਚ ਲੱਗ ਸਕਦਾ। ਇੱਧਰ ਉੱਧਰ ਭਟਕਣ ਦੀ ਬਜਾਏ ਅਸੀਂ ਇਹ ਸਮਝ ਲਈਏ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ, ਹਾਰ ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ। ਦਾਤਾਂ ਉਹਦੇ ਹੱਥ ਵਿੱਚ ਨੇ, ਅਸੀਂ ਉਹਦੇ ਅੱਗੇ ਅਰਦਾਸ ਕਰੀਏ, ਉਹਦੇ ਅੱਗੇ ਅਰਜ਼ੋਈ ਕਰੀਏ। ਮਹਾਰਾਜ ਸਾਡੇ 'ਤੇ ਮਿਹਰ ਦੀ ਨਜ਼ਰ ਰੱਖੋ, ਅਸੀਂ ਇਹਨਾਂ ਜੂਨਾਂ 'ਚੋਂ, ਭਟਕਣਾਂ 'ਚੋਂ ਬਚ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਸਦਾ ਲਈ ਜੁੜ ਸਕੀਏ, ਆਪਣਾ ਜਨਮ ਸਫਲਾ ਕਰ ਸਕੀਏ। ਤੋ ਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਸਭ ਕੁਛ ਪ੍ਰਭ ਕੈ ਹੱਥ। ਇਹ ਸਭ ਕੁਝ ਪ੍ਰਭੂ ਦੇ ਹੱਥ ਹੈ। ਜਨਮ ਵੀ ਉਹਦੇ ਹੱਥ ਹੈ, ਪਾਲਣਾ ਵੀ ਉਹਦੇ ਹੱਥ ਹੈ, ਅਤੇ ਮੌਤ ਵੀ ਉਹਦੇ ਹੱਥ ਹੈ। ਆਉਣਾ ਵੀ ਉਹਦੇ ਹੁਕਮ 'ਚ ਹੈ, ਜਾਣਾ ਵੀ ਉਹਦੇ ਹੁਕਮ 'ਚ ਹੈ, ਪਾਲਣਹਾਰ ਵੀ ਉਹੀ ਹੈ। ਤੋ ਜਿਹੜਾ ਇੱਕ ਅਕਾਲ ਪੁਰਖ ਪਰਮੇਸ਼ਵਰ ਹੈ ਉਹਦੀ ਉਸਤਤ ਕਰੀਏ, ਉਹਦੀ ਵਡਿਆਈ ਕਰੀਏ, ਉਹਦਾ ਨਾਮ ਜਪਾਂਗੇ, ਤਾਂ ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਸਕਦਾ ਹੈ ਔਰ ਅਸੀਂ ਇਸ ਮਨੁੱਖਾ ਜਨਮ ਵਿੱਚ ਸੁਖੀ ਹੋ ਸਕਦੇ ਹਾਂ ਜਦੋਂ ਇੱਕ ਪਰਮੇਸ਼ਵਰ ਦੇ ਨਾਮ ਦੀ ਅਸੀਂ ਭਗਤੀ ਬੰਦਗੀ ਕਰਾਂਗੇ। ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਤੋ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਕਿ ਪੂਰਾ ਬ੍ਰਹਿਮੰਡ ਪੂਰੀ ਕਾਇਨਾਤ ਦੇਖੋ, ਜਿੰਨੇ ਜੀਆ ਜੰਤ ਨੇ ਸਾਰਿਆਂ ਵੱਲ ਵੇਖੋ ਔਰ ਆਪਣੇ ਵੱਲ ਵੇਖ ਕੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਨੂੰ ਤੁਹਾਡੇ ਹੁਕਮ ਵਿੱਚ ਚੱਲਣਾ ਆ ਜਾਏ, ਤੁਹਾਡਾ ਹੁਕਮ ਸਾਨੂੰ ਮਿੱਠਾ ਕਰਕੇ ਮੰਨਣਾ ਆ ਜਾਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਸਭਨਾ ਦੀਆਂ ਹਾਜ਼ਰੀਆਂ ਮਹਾਰਾਜ ਲੇਖੇ ਲਾਉਣ, ਚੜ੍ਹਦੀ ਕਲਾ ਬਖਸ਼ਣ ਜੀ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਅਰਨਾਲੇ।

ਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਇ ਦਾਇਆ ਖੇਲੈ ਸਗਲ ਜਗਤ।

मात पिता हम वारिस तेरे कमरी।

ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ,
1: ਸਭ ਤੇ ਵੱਡਾ ਸਤਿਗੁਰ ਨਾਨਕ

ਸੇ ਫਿਰ ਗਰ ਪਾਸਨਾ ਪਰਿਆਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਇਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵਚੀਰਾ ਰਹਾਉ ਸਭ ਸੁਰਤੀ ਮੈਲਾ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕੁਰ ਹਾਈਆ

ਆਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਥ ਦਿੱਟੇ

ਰਾਜ ਸਭ ਥਾਹੀ ਹੋਏ ਸਹਾਏ ਦਸਾ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਸਿੱਖਾਂ ਦਾ ਮਰਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ

ਸਤਿਗੁਰੂ ਜੀ ਆਪ ਜੀਆਂ ਦੇ ਹਜੂਰ, ਪੰਚਮ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਤਨਾਸਰੀ ਮਹੱਲਾ ਪਹਿਲਾ, ਆਰਤੀ ਇੱਕ ਓਅੰਕਾਰ।

0: ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਪਾਵਨ ਅਸਥਾਨ ਗੁਰੂ ਕਲਗੀਧਰ ਮਹਾਰਾਜ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਵਾਜਦੇ ਹਨ, ਗੁਰਮਤਿ ਦਾ ਉਪਦੇਸ਼ ਦਿੰਦਿਆਂ ਹੋਇਆਂ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗਦੇ ਨੇ। ਸਰਬੱਤ ਦਾ ਭਲਾ ਮੰਗਣਾ ਸਤਿਗੁਰੂ ਮਹਾਰਾਜ ਜੀ ਸਿਖਾਉਂਦੇ ਹਨ। ਦੂਸਰੇ ਪਾਸੇ 22 ਧਾਰ ਦੇ ਰਾਜੇ ਜੋ ਅਹੰਕਾਰ ਦੇ ਨਾਲ ਭਰੇ ਹੋਏ ਨੇ ਔਰ ਸਤਿਗੁਰੂ ਮਹਾਰਾਜ ਜੀ ਦੀ ਚੜ੍ਹਦੀ ਕਲਾ ਦੇਖ ਕੇ ਮਨ ਦੇ ਵਿੱਚ ਈਰਖਾ ਹੈ, ਸੜਦੇ ਬਲਦੇ ਹਨ, ਜਿਸ ਕਾਰਨ ਕਰਕੇ ਰਾਜਾ ਭੀਮ ਚੰਦ ਕਹਿਲੂਰੀ ਰਾਜੇ ਦੇ ਸਮੇਤ ਅਨੰਦਪੁਰ ਸਾਹਿਬ ਨੂੰ ਆ ਕਰਕੇ ਘੇਰਾ ਪਾਇਆ। ਲਗਭਗ ਇੱਕ ਮਹੀਨੇ ਦੇ ਸਮੇਂ ਦੇ ਦੌਰਾਨ ਰੋਜ਼ਾਨਾ ਹੀ ਝੜਪ ਹੁੰਦੀ ਹੈ, ਲੜਾਈ ਹੁੰਦੀ ਹੈ, ਕਾਫੀ ਸਿਪਾਹੀ ਮਾਰੇ ਜਾ ਚੁੱਕੇ ਹਨ ਔਰ ਕਾਫੀ ਹੱਦ ਤੱਕ ਜ਼ਖਮੀ ਵੀ ਨੇ। ਇਸ ਸਮੇਂ ਦੌਰਾਨ ਰਾਜਾ ਕੇਸਰੀ ਚੰਦ ਨੇ ਇਹ ਪ੍ਰਣ ਕੀਤਾ ਹੈ ਕਿ ਮੈਂ ਲੋਹਗੜ੍ਹ ਦਾ ਕਿਲ੍ਹਾ ਉਹਦਾ ਦਰਵਾਜ਼ਾ ਤੋੜ ਕੇ ਔਰ ਇਸ ਲੋਹਗੜ੍ਹ ਦੇ ਅੰਦਰ ਜਾ ਕੇ ਜਿੱਤ ਪ੍ਰਾਪਤ ਕਰਕੇ ਦਿਖਾਵਾਂਗਾ। ਇਹਦੇ ਕੋਲ ਇੱਕ ਹਾਥੀ ਹੈ, ਬੜਾ ਪਾਵਰ ਵਾਲਾ ਤਾਕਤਵਰ ਮੰਨਿਆ ਗਿਆ, ਉੱਚੇ ਕੱਦ ਦਾ ਹੈ, ਸਰੀਰ ਵੀ ਬੜਾ ਇਹਦਾ ਭਾਰੀ ਹੈ, ਮਸਤ ਰਹਿੰਦਾ, ਜਾਂ ਇਹਨੂੰ ਨਸ਼ੇ ਦਾ ਆਦੀ ਜਿਹੜਾ ਇਹਨਾਂ ਨੇ ਬਣਾਇਆ ਹੋਇਆ। ਹੁਣ ਵਿਉਂਤਬੰਦੀ ਇਹ ਹੈ ਕਿ ਮਸਤ ਹਾਥੀ ਨੂੰ ਮੱਥੇ ਉੱਤੇ ਤਵੀ ਬੰਨ ਕੇ ਅਤੇ ਲੋਹਗੜ੍ਹ ਦਾ ਜਿਹੜਾ ਕਿਲ੍ਹੇ ਦਾ ਦਰਵਾਜ਼ਾ ਹੈ ਉਹ ਤੜਵਾਇਆ ਜਾਏ, ਫਿਰ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਅੰਦਰ ਪ੍ਰਵੇਸ਼ ਕਰ ਜਾਂਗੇ। ਇਹ ਖਬਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਿਲੀ ਹੈ। ਜਿੰਨੇ ਵੀ ਗੁਰੂ ਮਹਾਰਾਜ ਦੇ ਕੋਲ ਖਲੋਤੇ ਨੇ ਸਤਿਗੁਰੂ ਮਹਾਰਾਜ ਜੀ ਵੱਲ ਵੇਖ ਰਹੇ ਨੇ ਕਿ ਹੁਣ ਸਤਿਗੁਰੂ ਮਹਾਰਾਜ ਕੀ ਅੱਗੋਂ ਜਵਾਬ ਦਿੰਦੇ ਆ ਜਾਂ ਕੀ ਵਿਉਂਤਬੰਦੀ ਬਣਾਉਂਦੇ ਨੇ ਕਿ ਕਿਸ ਤਰ੍ਹਾਂ ਉਸ ਮਸਤ ਹਾਥੀ ਨੂੰ ਰੋਕਿਆ ਜਾ ਸਕਦਾ। ਸਤਿਗੁਰੂ ਮਹਾਰਾਜ ਜੀ ਚੁੱਪ ਕਰਕੇ ਬੈਠੇ ਨੇ ਔਰ ਜਿੰਨਾ ਵੀ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਬਹਾਦਰ ਯੋਧੇ ਉਹ ਸਤਿਗੁਰੂ ਮਹਾਰਾਜ ਵੱਲ ਵੇਖ ਰਹੇ ਨੇ, ਉਸ ਸਮੇਂ ਕੀ ਬਣਦਾ। ਕਵੀ ਜੀ ਅਗਲੇ ਇਤਿਹਾਸ ਦਾ ਜ਼ਿਕਰ ਕਰਦੇ ਨੇ ਬੜੇ ਪਿਆਰ ਸਤਿਕਾਰ ਦੇ ਨਾਲ। ਸਰਵਣ ਕਰੀਏ ਜੀ।
1: ਦੁਣੀ ਚੰਦ ਇਤਨੇ ਮੈਂ ਆਇਓ।
0: ਗੁਰੂ ਮਹਾਰਾਜ ਹਜੇ ਕੁਛ ਬੋਲਦੇ ਜਾਂ ਗੁਰੂ ਕੇ ਪਿਆਰੇ ਸਤਿਗੁਰੂ ਮਹਾਰਾਜ ਕੋਲੋਂ ਕੁਛ ਪੁੱਛਦੇ, ਇਸ ਤੋਂ ਪਹਿਲਾਂ ਕਹਿੰਦੇ ਉਸ ਸਮੇਂ ਦੇ ਵਿੱਚ ਭਾਈ ਦੁਨੀ ਚੰਦ ਜਿਹੜਾ ਇਹ ਤੁਰਿਆ ਇਸੇ ਪਾਸੇ ਨੂੰ, ਗੁਰੂ ਮਹਾਰਾਜ ਵਾਲੇ ਪਾਸੇ ਨੂੰ। ਦੁਨੀ ਚੰਦ ਜਿਹੜਾ ਇਹ ਤੁਰਿਆ ਆਉਂਦਾ ਹੈ।
1: ਲੰਬੋਦਰ ਤਬ ਥੂਲ ਦਿਸਾਇਓ।
0: ਜਦੋਂ ਇਹ ਤੁਰਿਆ ਆਉਂਦਾ ਨਾ, ਇਹਦੀ ਦੇਹ ਬੜੀ ਭਾਰੀ ਹੈ, ਸਰੀਰ ਇਹਦਾ ਬੜਾ ਭਾਰੀ ਸਰੀਰ ਹੈ ਔਰ ਪੇਟ ਵੀ ਕਾਫੀ ਅੱਗੇ ਨੂੰ ਵਧਿਆ ਹੋਇਆ ਹੈ, ਭਾਰੀ ਸਰੀਰ ਹੈ। ਅਤੇ ਜਿਵੇਂ ਨਾ ਹਾਥੀ ਮਸਤ ਚਾਲ ਤੁਰਿਆ ਆਉਂਦਾ, ਇਵੇਂ ਹੀ ਇਹਦੀ ਵੀ ਚਾਲ ਹੈ, ਕਿਉਂਕਿ ਦੇਹ ਬਹੁਤ ਭਾਰੀ ਹੈ। ਇਹ ਵੀ ਮਸਤ ਜਿਵੇਂ ਸਾਹਮਣੇ ਗੁਰੂ ਮਹਾਰਾਜ ਦੇ ਤੁਰਿਆ ਆਉਂਦਾ ਹੈ।
1: ਬੜੇ ਜੁਗਮ ਪੁਜੰਡ ਪ੍ਰਚੰਡੇ।
0: ਇਹਦੀਆਂ ਬਾਹਾਂ ਵੀ ਬੜੀਆਂ ਭਾਰੀਆਂ ਨੇ, ਜਿਹੜੀਆਂ ਬਾਹਾਂ ਨੇ ਉਹ ਵੀ ਕਹਿੰਦੇ ਬਹੁਤ ਭਾਰੀਆਂ ਹਨ।
1: ਤਿਮ ਛਾਤੀ ਆਯੁਤ ਬਰ ਬੰਡੇ।
0: ਔਰ ਇਹਦੇ ਜਿਹੜਾ ਇਹਦਾ ਸੀਨਾ ਬੜਾ ਚੌੜਾ ਹੈ, ਛਾਤੀ ਜਿਹੜੀ ਆ ਉਹ ਸੀਨਾ ਚੌੜਾ, ਤੇ ਬਾਹਾਂ ਵੀ ਬੜੀਆਂ ਭਾਰੀਆਂ ਤੇ ਦੇਹ ਵੀ ਬਹੁਤ ਭਾਰੀ ਹੈ।
1: ਦਿਰਗ ਬਦਨ ਸਮਸ ਬੜ ਸੇਤ।
0: ਔਰ ਇਹਦਾ ਜਿਹੜਾ ਚਿਹਰਾ ਹੈ ਮੁੱਖ, ਉਹ ਵੀ ਕਹਿੰਦੇ ਬਹੁਤ ਭਾਰੀ ਹੈ ਤੇ ਵੱਡਾ ਹੈ ਦੇਹ ਦੇ ਮੁਤਾਬਕ। ਮੂੰਹ ਵੀ ਬੜਾ ਭਾਰੀ ਤੇ ਵੱਡਾ ਹੈ ਔਰ ਉਸ ਮੁੱਖ ਦੇ ਉੱਤੇ ਦਾੜਾ ਵੀ ਤੇ ਜਿਹੜੀਆਂ ਇਹ ਮੁੱਛਾਂ ਨੇ ਇਹ ਵੀ ਕਹਿ ਲਓ ਕਿ ਭਰਪੂਰ ਹੈ। ਸੇਤ ਦਾ ਅਰਥ ਹੁੰਦਾ ਚਿੱਟਾ, ਕਿ ਚਿੱਟੇ ਰੰਗ ਦਾ ਜਿਹੜਾ ਇਹਦਾ ਦਾੜਾ ਬੜਾ ਪ੍ਰਭਾਵਸ਼ਾਲੀ ਹੈ।
1: ਕੱਟ ਕਸ ਥੋਤੀ ਬਣਿਓ ਸੁਚੇਤ।
0: ਔਰ ਕਮਰ ਕੱਸਾ ਜਿਹੜਾ ਇਹਨੇ ਕੀਤਾ ਹੋਇਆ, ਇੱਕ ਭਾਰੀ ਦੇਹ ਹੋਵੇ, ਪੇਟ ਬਹੁਤ ਵਧਿਆ ਹੋਵੇ ਅਤੇ ਕਮਰ ਕੱਸਾ ਕੀਤਾ ਹੋਵੇ ਅਤੇ ਚਾਲ ਵੈਸੇ ਹੀ ਚੱਲਦਿਆਂ ਮਸਤ ਲੱਗਦੀ ਹੈ। ਕਹਿੰਦੇ ਨੇ ਕਮਰ ਕੱਸਾ ਜਿਹੜਾ ਇਹਨੇ ਕੀਤਾ ਹੋਇਆ ਹੈ।
1: ਸੁਣ ਕਰ ਭੋਰ ਹੋਏ ਹੈ ਹੈਲਾ।
0: ਹੁਣ ਇਹਨੇ ਇਹਨੂੰ ਪਤਾ ਲੱਗਾ ਦੁਨੀ ਚੰਦ ਨੂੰ ਕਿ ਜਿਹੜੇ ਬਾਈ ਧਾਰ ਦੇ ਰਾਜੇ ਨੇ, ਇਹ ਜਿਹੜਾ ਰਾਜਾ ਕੇਸਰੀ ਚੰਦ ਹੈ, ਇਹਨੇ ਇੱਕ ਵਿਉਂਤ ਬਣਾਈ ਹੈ ਕਿ ਹਾਥੀ ਜਿਹੜਾ ਉਹਨੂੰ ਲੋਹਗੜ੍ਹ ਦਾ ਕਿਲੇ ਦਾ ਦਰਵਾਜ਼ਾ ਤੋੜਨ ਲਈ ਅੱਗੇ ਭੇਜਿਆ ਜਾਏਗਾ। ਇਹਨੇ ਜਦੋਂ ਇਹ ਸੁਣਿਆ ਹੈ, ਇਸ ਲਈ ਇਹ ਗੁਰੂ ਮਹਾਰਾਜ ਕੋਲ ਤੁਰਿਆ ਆਉਂਦਾ ਹੈ।
1: ਮਸਤ ਮਤੰਗ ਅਗਰ ਦੇ ਪੇਲਾ।
0: ਵੀ ਉਸ ਹਾਥੀ ਨੂੰ ਮਸਤ ਕੀਤਾ ਜਾਏਗਾ ਨਸ਼ੇ ਵਿੱਚ, ਫਿਰ ਉਹਦੇ ਕੋਲੋਂ ਦਰਵਾਜ਼ਾ ਤੁੜਵਾਇਆ ਜਾਵੇਗਾ।
1: ਯਤਨ ਬਣਾਵਣ ਸੁਣ ਬੇ ਕਾਰਨ।
0: ਹੁਣ ਇੱਧਰ ਗੁਰੂ ਕਲਗੀਧਰ ਪਾਤਸ਼ਾਹ ਕੀ ਕਰਦੇ ਨੇ, ਕਿਵੇਂ ਉਸ ਹਾਥੀ ਨੂੰ ਰੋਕਣਗੇ, ਕਿਵੇਂ ਕਿਲੇ ਦਾ ਦਰਵਾਜ਼ਾ ਜਿਹੜਾ ਉਹ ਟੁੱਟਣ ਤੋਂ ਬਚਾਉਣਗੇ, ਵੀ ਮਹਾਰਾਜ ਨੇ ਕੀ ਉੱਥੇ ਵਿੱਧ ਬਣਾਈ ਹੈ। ਇਸ ਨੂੰ ਜਾਣਨ ਲਈ ਇਹ ਗੁਰੂ ਮਹਾਰਾਜ ਦੇ ਕੋਲ ਤੁਰਿਆ ਆਉਂਦਾ ਸੀ।
1: ਆਇਓ ਪ੍ਰਭ ਕੋ ਕਰਿਓ ਨਿਹਾਰਨ।
0: ਆ ਗਿਆ ਤੁਰਿਆ ਆਉਂਦਾ, ਮਹਾਰਾਜ ਜੀ ਦੂਰੋਂ ਹੀ ਦੇਖ ਰਹੇ ਸੀ ਵੀ ਦੁਨੀ ਚੰਦ ਆ ਗਿਆ। ਕੋਲ ਆ ਕੇ ਮਹਾਰਾਜ ਜੀ ਨੂੰ ਜਿਹੜਾ ਨਮਸਕਾਰ ਕਰਦਾ, ਫਤਿਹ ਦੀ ਸਾਂਝ ਪਾਉਂਦਾ ਹੈ।
1: ਦੋਨੋਂ ਜੰਗ ਦਿਰਗਾ ਭਾਰੀ।
0: ਇਹਦੀਆਂ ਲੱਤਾਂ ਵੀ ਬੜੀਆਂ ਭਾਰੀ ਨੇ, ਇਹਦੇ ਪੱਟ ਵੀ ਭਾਰੀ ਨੇ, ਜਿਵੇਂ ਦੇਖਣ ਨੂੰ ਇੱਕ ਹਾਥੀ ਆਪਾਂ ਦੇਖਦੇ ਹਾਂ ਨਾ, ਬਸ ਇਸੇ ਤਰ੍ਹਾਂ ਇਹਦੀ ਦੇਹ ਵੀ ਕਹਿੰਦੇ ਇਸ ਤਰ੍ਹਾਂ ਦੀ ਭਾਰੀ ਹੈ।

0: ਗਲ ਦੇ ਵਿੱਚ ਗਾਤਰੇ ਦੇ ਵਿੱਚ ਇਹਨੇ ਪਹਿਨੀ ਹੋਈ ਹੈ।
1: ਗੁਰ ਸੰਗਤ ਮੈਂ ਨਿਤ ਵਿਚਰੰਤਾ,
0: ਔਰ ਇਹ ਗੁਰੂ ਸੰਗਤ ਦੇ ਵਿੱਚ ਵਿਚਰਦਾ ਰਹਿੰਦਾ ਸੀ, ਕਦੇ ਇਸ ਪਾਸੇ ਕਦੇ ਉਸ ਪਾਸੇ। ਗੁਰੂ ਸੰਗਤ ਦੇ ਵਿੱਚ ਅਕਸਰ ਇਹਨੇ ਵਿਚਰਨਾ, ਰੋਜ਼ ਦਾ ਹੀ ਕਹਿੰਦੇ ਇਸ ਤਰ੍ਹਾਂ ਦਾ ਇਹਦਾ ਕੰਮ ਸੀ।
1: ਸਦਾ ਤਿਹਾਵਲ ਤੇ ਤ੍ਰਿਪਤੰਤਾ,
0: ਹੁਣ ਇਹ ਲੰਗਰ ਪ੍ਰਸ਼ਾਦਾ ਤੇ ਛਕਦਾ ਹੀ ਛਕਦਾ ਸੀ, ਪਰ ਤ੍ਰਿਪਤ ਪਤਾ ਕਦੋਂ ਹੁੰਦਾ ਸੀ, ਜਦੋਂ ਤਿਹਾਵਲ ਕੜਾ ਪ੍ਰਸ਼ਾਦ ਇਹਨੇ ਛਕਣਾ, ਤੇ ਛਕਣਾ ਵੀ ਪੂਰਾ ਗੱਫਾ ਭਰ ਕੇ। ਕਹਿੰਦੇ ਕੜਾ ਪ੍ਰਸ਼ਾਦ ਵੀ ਜਦੋਂ ਇਹਨੇ ਛਕਣਾ ਤਾਂ ਇਹਦੀ ਤ੍ਰਿਪਤੀ ਹੁੰਦੀ ਸੀ।
1: ਗਨ ਸਿੱਖਣ ਪਰ ਹੁਕਮ ਕਰਨ ਤਾਂ,
0: ਹੁਣ ਦੇਹ ਦੀ ਭਾਰੀ ਹੈ, ਖਾਂਦਾ ਵੀ ਬਹੁਤ ਹੈ, ਹੁਣ ਅਕਸਰ ਇਹ ਕੀ ਕਰਦਾ ਸੀ, ਇਹਦਾ ਫਾਇਦਾ ਚੁੱਕ ਕੇ ਆਪਣਾ ਜ਼ੋਰ ਦੂਜਿਆਂ ਤੇ ਪਾਉਂਦਾ ਸੀ, ਆਪਣਾ ਰੋਬ ਜਿਹਨੂੰ ਕਹਿ ਲਓ ਰੋਬ ਇਹ ਪਾਉਂਦਾ ਸੀ।
1: ਗੁਰ ਕੀ ਕਾਰ ਰੇਤ ਤਨਵੰਤਾ,
0: ਔਰ ਜੋ ਗੁਰੂ ਘਰ ਵਿੱਚ ਗੁਰੂ ਕੀ ਕਾਰ ਹੈ ਸੰਗਤਾਂ ਕੋਲੋਂ ਦਸਵੰਦ ਇਹ ਲੈ ਲੈਂਦਾ ਸੀ।
1: ਸਾਲੋ ਸੁਤ ਮਸੰਦ ਕੋ ਨੰਦਨ,
0: ਭਾਈ ਸਾਲੋ ਜੀ ਹੋਏ ਨੇ ਜਿਨ੍ਹਾਂ ਉੱਤੇ ਗੁਰੂ ਮਹਾਰਾਜ ਦੀ ਬੜੀ ਵੱਡੀ ਬਖਸ਼ਿਸ਼ ਹੋਈ ਹੈ। ਨੰਦ ਕੋ ਨੰਦਨ, ਇਹ ਭਾਈ ਸਾਲੋ ਜੀ ਦਾ ਪੋਤਾ ਹੈ, ਇਹ ਜਿਹੜਾ ਦੁਨੀ ਚੰਦ ਹੈ ਇਹ ਭਾਈ ਸਾਲੋ ਜੀ ਦਾ ਪੋਤਾ ਹੈ, ਜਿਹਨੇ ਗੁਰੂ ਘਰ ਦੇ ਵਿੱਚ ਆ ਕੇ ਖਾ ਖਾ ਕੇ ਆਪਣੀ ਦੇਹ ਜਿਹੜੀ ਹੈ ਉਹ ਵਧਾਉਣਾ ਕੀਤੀ ਹੈ।
1: ਜਿਨ ਕੋ ਕਰੇ ਹਜ਼ਾਰੋ ਬੰਧਨ,
0: ਔਰ ਹਰ ਕੋਈ ਇਹਦੀ ਦੇਹ ਨੂੰ ਦੇਖ ਕੇ ਤੇ ਹਾਥੀ ਜੋੜ ਦਿੰਦਾ ਸੀ ਵੀ ਇੰਨਾ ਭਾਰੀ ਖਾ ਖਾ ਕੇ ਦੇਹ ਜਿਹੜੀ ਹੈ ਉਹ ਵਧਾਈ ਹੋਈ ਹੈ, ਤੇ ਜਿਹੜਾ ਵੀ ਮਿਲਦਾ

0: ਖਾ ਕੇ ਛਕ ਕੇ ਸੁਖ ਭੋਗਣਾ ਕੀਤਾ ਹੈ।
1: ਸ੍ਰੀ ਅੰਮ੍ਰਿਤਸਰ ਵਾਸ ਵਡੇਰੇ,
0: ਜਿਹਦੇ ਵਡੇਰੇ ਭਾਈ ਸਾਲੋ ਜੀ ਕਹਿੰਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਵਸੇਵਾ ਸੀ,
1: ਆਵਤ ਕੋ ਅਵਿਲੋਕ ਕਿਰਪਾਲਾ,
0: ਕਹਿੰਦੇ ਇਹ ਜਿਹੜਾ ਆ ਰਿਹਾ ਸੀ ਨਾ ਗੁਰੂ ਮਹਾਰਾਜ ਕੋਲ ਆ ਕੇ ਨਮਸਕਾਰ ਕਰਕੇ ਖਲੋਤਾ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੁਨੀ ਚੰਦ ਵੱਲ ਦੇਖਦੇ ਹਨ।
1: ਸਕਾਵਤ ਬੋਲੇ ਤਿਸ ਕਾਲਾ,
0: ਹੁਣ ਜਿਹੜੇ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਖਲੋਤੇ ਆ, ਉਹ ਇਹ ਸੋਚ ਰਹੇ ਆ ਵੀ ਮਹਾਰਾਜ ਨੇ ਜਵਾਬ ਨਹੀਂ ਦਿੱਤਾ, ਵੀ ਸਵੇਰੇ ਹਾਥੀ ਆਉਣਾ ਮਸਤ ਹਾਥੀ, ਤੇ ਉਹਨੇ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜਨਾ, ਤੇ ਮਹਾਰਾਜ ਨੇ ਕੋਈ ਜਵਾਬ ਨਹੀਂ ਦਿੱਤਾ। ਦੁਨੀ ਚੰਦ ਆ ਕੇ ਕੋਲ ਖਲੋ ਗਿਆ, ਸਤਿਗੁਰੂ ਜੀ ਮੁਸਕਰਾ ਪਏ। ਸਤਿਗੁਰੂ ਜਦੋਂ ਹੱਸੇ ਨੇ ਤੇ ਮੁਸਕਰਾਉਂਦਿਆਂ ਕਿਰਪਾਲੂ ਸਤਿਗੁਰੂ

0: ਹੈ ਉਹ ਹਾਥੀ।
1: ਸਤਿਗੁਰੂ ਮਹਾਰਾਜ ਇਸ ਤਰ੍ਹਾਂ ਬੋਲੇ ਵੀ ਜਿਹੜਾ ਤੁਸੀਂ ਇੱਕ ਖੌਫ ਬਣਾਇਆ ਹੋਇਆ ਵੀ ਕੇਸਰੀ ਚੰਦ ਰਾਜੇ ਦਾ ਹਾਥੀ ਬੜਾ ਤਾਕਤਵਰ ਹੈ, ਬਲ ਵਾਲਾ ਹੈ, ਉਹ ਦਰਵਾਜ਼ਾ ਤੋੜ ਦੇਗਾ। ਕੀ ਹੈ ਉਹ ਰਾਜਾ ਕੇਸਰੀ ਚੰਦ ਦਾ ਹਾਥੀ ਜਿਹੜਾ ਉਹ ਕੀ ਹੈ?
0: ਕਹਾਂ ਅਧਿਕ ਤਿਸਕੇ ਬਲ ਅੰਗ,
1: ਕਿੰਨਾ ਕੁ ਬਲ ਹੈ ਉਹਦੇ ਵਿੱਚ? ਜਿਹੜਾ ਉਹ ਕੇਸਰੀ ਚੰਦ ਦਾ ਹਾਥੀ ਹੈ ਉਹਦੇ ਵਿੱਚ ਕਿੰਨਾ ਕੁ ਬਲ ਹੈ?
0: ਗੁਰ ਘਰ ਦੁਨੀ ਚੰਦ ਬੜ ਹਾਥੀ।
1: ਤੇ ਮਹਾਰਾਜ ਨਾਲੇ ਹੱਸ ਪਏ ਤੇ ਮੁਸਕਰਾ ਕੇ ਕਹਿੰਦੇ ਆ ਦੁਨੀ ਚੰਦ ਸਾਡੇ ਕੋਲ ਏਡਾ ਵੱਡਾ ਹਾਥੀ ਹੈ, ਤੁਸੀਂ ਰਾਜਾ ਕੇਸਰੀ ਚੰਦ ਦੇ ਹਾਥੀ ਤੋਂ ਡਰੀ ਜਾਂਦੇ ਹੋ ਤੇ ਗੁਰੂ ਘਰ ਦੇ ਵਿੱਚ ਦੁਨੀ ਚੰਦ ਏਡਾ ਵੱਡਾ ਸਾਡੇ ਕੋਲ ਹਾਥੀ ਹੈ। ਇਸ ਲਈ ਸਵੇਰੇ ਹੁਣ ਫੈਸਲਾ ਹੋ ਗਿਆ ਜਦੋਂ ਉਹ ਕੇਸਰੀ ਚੰਦ ਦਾ ਰਾਜੇ ਦਾ ਹਾਥੀ ਆਏਗਾ ਮਸਤਿਆ ਹੋਇਆ ਤੇ ਸਾਡਾ ਇੱਧਰੋਂ ਹਾਥੀ ਜਿਹੜਾ ਦੁਨੀ ਚੰਦ ਇਹ ਹੁਣ ਉਹਦੇ ਨਾਲ ਮੁਕਾਬਲਾ ਕਰੇਗਾ, ਇਹ ਉਹਦੇ ਨਾਲ ਹੁਣ ਲੜੇਗਾ।
0: ਮਹਾ ਮਸਤ ਇਹ ਗੁਰਬਲ ਪਾਏ,
1: ਕਹਿੰਦੇ ਇਹਦੇ ਵਿੱਚ ਵੀ ਬੜਾ ਬਲ ਹੈ, ਗੁਰੂ ਘਰ ਵਿੱਚ ਰਹਿ ਕੇ ਇਹ ਵੀ ਬੜਾ ਬਲ ਵਾਲਾ ਹੈ ਤੇ ਮਸਤ ਚਾਲ ਚੱਲਦਾ ਹੈ। ਇਹ ਉੱਥੇ ਕਹਿੰਦੇ ਜਦੋਂ ਜਾਏਗਾ ਨਾ ਲੋਹਗੜ੍ਹ ਦੇ ਕਿਲੇ ਤੋਂ ਬਾਹਰ, ਉਸ ਹਾਥੀ ਦਾ ਰੁੱਖ ਮੋੜੇਗਾ, ਉਹਨੂੰ ਧਕਾਏ ਧਕਾ ਕੇ ਧੱਕਾ ਦੇ ਕੇ ਪਛਾਂਹ ਕਰ ਦੇਗਾ, ਇਹ ਤੇ ਅੱਗੇ ਵਧਣ ਹੀ ਨਹੀਂ ਦੇਵੇਗਾ। ਕਹਿੰਦੇ ਉਹ ਜਿਹੜਾ ਕੇਸਰੀ ਚੰਦ ਰਾਜਾ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ, ਉਹ ਤਾਂ ਇੱਕ ਕੀੜੀ ਦੇ ਸਮਾਨ ਹੈ, ਕੀੜੀ ਦੇ ਉਹਦਾ ਅਹੰਕਾਰ ਹੀ ਉਹਨੂੰ ਏਡਾ ਵੱਡਾ ਹੰਕਾਰੀ ਬੰਦਾ ਜਿਹੜਾ ਉਹ ਕੀ ਹੈ, ਮਨ ਤੋਂ ਮੈਗਲ ਹੋਏ ਰਹੇ ਹੋ। ਮੈਗਲ ਕਹਿੰਦੇ ਮਸਤ, ਜਿਹਦਾ ਮਨ ਅੰਦਰ ਅਹੰਕਾਰ ਨਾਲ ਭਰਿਆ ਉਹ ਵੀ ਇੱਕ ਹਾਥੀ ਦੇ ਨਾਲ ਉਹਦੀ ਤੁਲਨਾ ਕੀਤੀ ਹੋਈ ਹੈ ਤੇ ਹੰਕਾਰੀ ਨੇ ਫਿਰ ਕੀ ਕੀਤਾ, ਭੇਜਣਾ ਵੀ ਤੇ ਅੱਗੋਂ ਹਾਥੀ ਹੈ। ਸਾਹਿਬ ਕਹਿੰਦੇ ਉਹ ਕੇਸਰੀ ਚੰਦ ਜਿਹੜਾ ਹੈ ਉਹ ਤੇ ਉਹਦਾ ਹਾਥੀ ਸਾਡੇ ਦੁਨੀ ਚੰਦ ਅੱਗੇ ਇੱਕ ਕੀਟੀ ਕੀੜੀ ਦੇ ਸਮਾਨ ਹਨ।
0: ਇਹ ਗਜਰਾਜ ਬਣੇ ਤਿਸ ਜਮ ਹੈ,
1: ਇਹ ਤਾਂ ਗਜਰਾਜ ਬਣੇਗਾ, ਉਹ ਗਜ ਹੈ ਹਾਥੀ, ਇਹ ਗਜਰਾਜ ਹੈ ਹਾਥੀਆਂ ਦਾ ਰਾਜਾ, ਉਹ ਤਾਂ ਇੱਕ ਗਜ ਆ ਰਿਹਾ ਨਾ ਹਾਥੀ ਆ ਰਿਹਾ, ਇਹ ਗਜਰਾਜ ਸਾਡਾ ਦੁਨੀ ਚੰਦ ਇਹ ਤੇ ਉਹ ਸਾਰਿਆਂ ਤੇ ਭਾਰੂ ਪੈ ਜਾਏਗਾ। ਮਹਾਰਾਜ ਜੀ ਕਹਿੰਦੇ ਇਹ ਜੰਮ ਬਣ ਕੇ ਉਹਦੇ ਉਹਦਾ ਰੁੱਖ ਮੋੜੇਗਾ।
0: ਛਿਨਮੋ ਕਰਹਿ ਸੰਭਾਲਣ ਬਲੀ,
1: ਇਹਨੇ ਤਾਂ ਬਸ ਛਿਨ ਭਰ ਦੇ ਵਿੱਚ ਥੋੜੇ ਸਮੇਂ ਵਿੱਚ ਹੀ ਸਭ ਕੁਝ ਸੰਭਾਲ ਲੈਣਾ ਹੈ।
0: ਤਰਹਿ ਸਹਾਏ ਖਾਲਸਾ ਭਲੀ,
1: ਬਾਕੀ ਖਾਲਸਾ ਗੁਰੂ ਕਾ ਖਾਲਸਾ ਸਹਾਈ ਹੋਏਗਾ, ਉਸ ਹਾਥੀ ਦਾ ਰੁੱਖ ਜਿਹੜਾ ਹੁਣ ਦੁਨੀ ਚੰਦ ਮੋੜੇਗਾ।
0: ਸਤਿਗੁਰ ਤੇ ਸੁਣ ਕੇ ਸਮੁਦਾਏ,
1: ਜਦੋਂ ਇੰਨੀ ਗੱਲ ਗੁਰੂ ਮਹਾਰਾਜ ਨੇ ਕਹੀ ਤੇ ਸਮੁਦਾਏ ਜਿੰਨਾ ਵੀ ਗੁਰੂ ਕਾ ਖਾਲਸਾ ਤੇ ਦੁਨੀ ਚੰਦ ਖਲੋਤਾ, ਜਦੋਂ ਸਾਰਿਆਂ ਨੇ ਗੁਰੂ ਮਹਾਰਾਜ ਕੋਲੋਂ ਇਹ ਬੋਲ ਸੁਣੇ ਹਨ,
0: ਰਹੇ ਮੂਨ ਨੇ ਬਾਕ ਅਲਾਏ,
1: ਬਿਲਕੁਲ ਸਨਾਟਾ ਛਾ ਗਿਆ, ਕੋਈ ਨਾ ਬੋਲਿਆ, ਕਿਸੇ ਵਿੱਚ ਵੀ ਬੋਲਣ ਦੀ ਹਿੰਮਤ ਨਾ ਰਹੀ। ਦੁਨੀ ਚੰਦ ਤੇ ਵੈਸੇ ਹੀ ਮੌਨ ਧਾਰ ਗਿਆ ਵੀ ਬੋਲ ਹੀ ਨਾ ਆਇਆ ਅੱਗੋਂ ਬੋਲਣ ਵਾਸਤੇ ਵੀ ਮੈਂ ਕਿਹੜੇ ਵੇਲੇ ਆ ਗਿਆ, ਕਿਹੜੇ ਟਾਈਮ ਆ ਗਿਆ। ਕਹਿੰਦੇ ਬਿਲਕੁਲ ਜਦੋਂ ਮਹਾਰਾਜ ਨੇ ਕਿਹਾ ਫੈਸਲਾ ਹੋ ਗਿਆ ਵੀ ਸਵੇਰੇ ਦੁਨੀ ਚੰਦ ਜਾਏਗਾ ਤੇ ਹਾਥੀ ਦਾ ਮੁਕਾਬਲਾ ਕਰੇਗਾ, ਇੰਨੀ ਗੱਲ ਜਦੋਂ ਮਹਾਰਾਜ ਨੇ ਕਹੀ ਰਹੇ ਮੌਨ ਸਾਰੇ ਚੁੱਪ, ਕੋਈ ਵੀ ਕਹਿੰਦੇ ਉਸ ਵੇਲੇ ਨਹੀਂ ਬੋਲਿਆ।
0: ਦੁਨੀ ਚੰਦ ਕੋ ਬਦਨ ਭਰੇਖਾ,
1: ਤੇ ਦੇਖਣ ਵਾਲਾ ਸੀ ਚਿਹਰਾ ਦੁਨੀ ਚੰਦ ਦਾ, ਕਹਿੰਦੇ ਦੁਨੀ ਚੰਦ ਦਾ ਇੱਕ ਰੰਗ ਆਵੇ ਤੇ ਇੱਕ ਜਾਵੇ, ਇਹ ਕੀ ਬਣ ਗਿਆ।
0: ਗਤ ਉਤਸ਼ਾਹ ਸਭ ਹੈ ਤਬ ਦੇਖਾ,
1: ਜਿੰਨੇ ਉਤਸ਼ਾਹ ਨਾਲ ਆਇਆ ਸੀ ਨਾ ਖਿੜਿਆ ਹੋਇਆ, ਉਹ ਗੁਰੂ ਮਹਾਰਾਜ ਦੇ ਬੋਲ ਸੁਣ ਕੇ ਜਿਵੇਂ ਮੁਰਝਾਈ ਗਿਆ ਹੋਵੇ, ਜਿੰਨੇ ਵੀ ਉੱਥੇ ਖਲੋਤੇ ਨੇ ਸਾਰੇ ਹੀ ਦੁਨੀ ਚੰਦ ਵੱਲ ਦੇਖ ਰਹੇ ਹਨ।
0: ਕਲਗੀ ਧਰ ਕੇ ਕਰ ਇਮ ਬਚਨ,
1: ਇਧਰੋਂ ਗੁਰੂ ਮਹਾਰਾਜ ਜੀ ਦੇਖੋ ਉਹਨੂੰ ਮਹਿਸੂਸ ਕਰੀਏ ਵੀ ਜਿੱਥੇ ਮਹਾਰਾਜ ਬੈਠੇ ਆ ਗੁਰੂ ਕਾ ਖਾਲਸਾ ਬੈਠਾ ਤੇ ਦੁਨੀ ਚੰਦ ਆਇਆ ਤੇ ਮਹਾਰਾਜ ਨੇ ਕਿਹਾ ਫੈਸਲਾ ਹੋ ਗਿਆ ਵੀ ਦੁਨੀ ਚੰਦ ਸਵੇਰੇ ਮੁਕਾਬਲਾ ਹਾਥੀ ਦਾ ਕਰੇਗਾ। ਚਾਰੇ ਪਾਸੇ ਜਿੰਨੇ ਵੀ ਸੀ ਸਭ ਮੌਨ ਸਨਾਟਾ ਛਾ ਗਿਆ, ਕੋਈ ਨਾ ਬੋਲਿਆ। ਸਤਿਗੁਰੂ ਜੀ ਇਹ ਬਚਨ ਕਰਕੇ
0: ਜਾਏ ਪਰਵੇਸ਼ੇ ਸੁੰਦਰ ਸਦਨ,
1: ਮਹਾਰਾਜ ਆਪਣੇ ਆਸਨ ਤੋਂ ਉੱਠ ਕੇ ਤੇ ਆਪਣੇ ਸਦਨ ਵਿੱਚ ਆਪਣੇ ਨਿੱਜ ਆਸਨ ਤੇ ਚਲੇ ਗਏ।
0: ਅਪਰ ਸਰਬ ਉੱਠ ਉੱਠ ਕਰ ਗਏ।
1: ਜਦੋਂ ਮਹਾਰਾਜ ਆਪਣੇ ਆਸਨ ਤੋਂ ਉੱਠ ਕੇ ਚਲੇ ਗਏ ਤੇ ਹੁਣ ਬੋਲ ਕਿਸੇ ਨੂੰ ਵੀ ਨਹੀਂ ਸੀ ਆ ਰਿਹਾ ਵੀ ਦੁਨੀ ਚੰਦ ਨੂੰ ਵੀ ਆਪਾਂ ਕੀ ਕਹੀਏ, ਜਦ ਗੁਰੂ ਮਹਾਰਾਜ ਨੇ ਫੈਸਲਾ ਹੀ ਸੁਣਾ ਦਿੱਤਾ। ਸਭ ਆਪੋ ਆਪਣੇ ਕਹਿੰਦੇ ਅਸਥਾਨਾਂ ਤੇ ਉੱਠ ਕੇ ਚਲੇ ਗਏ,
0: ਆਪਣੇ ਆਪਣੇ ਥਲ ਥਿਰ ਥਏ,
1: ਆਪੋ ਆਪਣੇ ਟਿਕਾਣਿਆਂ ਤੇ ਜਾ ਕੇ। ਗੁਰੂ ਮਹਾਰਾਜ ਦੇ ਬਹਾਦਰ ਯੋਧੇ ਉਸ ਵੇਲੇ ਜਿਹੜੇ ਮੌਜੂਦ ਸੀ ਉਹ ਵੀ ਆਪੋ ਆਪਣੇ

0: ਹੋਵੇ, ਜਿਵੇਂ ਜਿੰਦ ਜਾਨ ਅੰਦਰੋਂ ਨਿਕਲ ਹੀ ਗਈ ਹੋਵੇ, ਜਿਵੇਂ ਸੁਣਨਾ ਹੀ ਬੰਦ ਹੋ ਗਿਆ ਹੋਵੇ, ਵੀ ਇਹ ਕੀ ਕਹਿ ਦਿੱਤਾ ਮਹਾਰਾਜ ਨੇ। ਕਹਿੰਦੇ ਨੇ ਜਿਵੇਂ ਜਿਉਂਦਿਆਂ ਹੀ ਮਰ ਗਿਆ ਹੋਵੇ, ਇਹ ਹਾਲਤ ਉਹਦੀ ਹੋ ਗਈ ਹੈ।
1: ਕਹਿਵੇ ਬਾਕ ਸਮਰੱਥ ਨਾ ਭਇਓ,
0: ਬੋਲਣ ਦੇ ਸਮਰੱਥ ਵੀ ਨਾ ਰਿਹਾ, ਰੰਗ ਹੀ ਉੱਡ ਗਿਆ, ਇੱਕਦਮ ਘਬਰਾ ਹੀ ਗਿਆ, ਵੀ ਇਹ ਕੀ ਬਣ ਗਿਆ। ਇਕੱਲਾ ਸਿਰਫ ਦੇ ਖਾ ਖਾ ਕੇ ਦੇ ਹੀ ਵਧਾਈ ਸੀ ਨਾ, ਦੇ ਵਧਾਈ ਕੇਵਲ ਕਮਾਈ ਨਹੀਂ ਕੀਤੀ ਅੰਦਰ, ਉਹ ਵਾਲੀ ਕਮਾਈ ਕਿਹੜੀ? ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ, ਖੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ। ਉਹ ਕਮਾਈ ਨਹੀਂ ਸੀ ਕੀਤੀ, ਕੇਵਲ ਖਾ ਖਾ ਕੇ ਦੇਈ ਵਧਾਈ ਸੀ ਤੇ ਘਬਰਾ ਗਿਆ ਜਦੋਂ ਦੇਖਿਆ ਵੀ ਮੌਤ ਦਾ ਸਾਹਮਣਾ ਕਰਨਾ ਪੈਣਾ।

0: ਜਿਵੇਂ ਖੁਸ਼ੀ ਦੇ ਨਾਲ ਬੜਾ ਪ੍ਰਸੰਨ ਹੋ ਕੇ ਆ ਰਿਹਾ ਸੀ ਨਾ, ਹੁਣ ਮੁਰਝਾਇਆ ਹੋਇਆ ਵਾਪਸ ਆਪਣੀ ਥਾਂ ਤੇ ਚਲਾ ਗਿਆ।
1: ਸ਼ੁਸ਼ਕ ਓਠ ਪਰ ਜਿਹਵਾ ਫਿਰਤ।
0: ਹੁਣ ਤੁਸੀਂ ਮਹਿਸੂਸ ਕਰੋ ਕਿ ਬੰਦੇ ਨੂੰ ਬਹੁਤ ਵੱਡੀ ਘਬਰਾਹਟ ਹੋਵੇ, ਚਿੰਤਾ ਲੱਗ ਗਈ ਹੋਵੇ, ਫਿਕਰ ਹੋਵੇ ਕੀ ਬਣੇਗਾ ਕੀ ਹੋਏਗਾ, ਸੋਚਾਂ 'ਚ ਡੁੱਬ ਗਿਆ, ਸਵੇਰੇ ਮੌਤ ਦਾ ਸਾਹਮਣਾ ਕਰਨਾ ਪਏਗਾ, ਏਡਾ ਵੱਡਾ ਹਾਥੀ ਮਸਤ ਹੋ ਕੇ ਉਹਨੂੰ ਉਹਦਾ ਰੁੱਖ ਮੋੜਨਾ ਪਏਗਾ, ਅਤੇ ਕੀ ਹੋਇਆ, ਸੋਚ ਸੋਚ ਕੇ ਬੁੱਲ ਵੀ ਸੁੱਕ ਗਏ ਅਤੇ ਗਲ ਵੀ ਸੁੱਕ ਗਿਆ, ਘਬਰਾਹਟ ਹੋ ਗਈ ਨਾ। ਇਹ ਹਾਲਤ ਹੁਣ ਇਸ ਦੁਨੀ ਚੰਦ ਦੀ ਹੋਈ ਹੈ।
1: ਪਿਆਰੀ ਪਰੀ ਨਾ ਕਿਸ ਦਿਸ਼ ਹੈਰਤ।
0: ਰੰਗ ਪੀਲਾ ਪੈ ਗਿਆ ਘਬਰਾਹਟ ਦੇ ਨਾਲ, ਰੰਗ ਪੀਲਾ ਪੈ ਗਿਆ, ਹੁਣ ਸੋਝੀ ਨਹੀਂ ਸਮਝ ਨਹੀਂ ਆ ਰਹੀ ਵੀ ਮੈਂ ਕਰਾਂ ਤੇ ਕੀ ਕਰਾਂ।
1: ਦਿਰਗ ਸਵਾਸ ਲੇਤ ਚਿਤ ਚਿੰਤਾ।
0: ਕਾਫੀ ਦੇਰ ਸੋਚਦਾ ਰਿਹਾ ਸੋਚਦਾ ਰਿਹਾ, ਫਿਰ ਇਹਨੇ ਲੰਬਾ ਸਾਰਾ ਸਾਹ ਲੈ ਕੇ ਥੋੜਾ ਜਿਹਾ ਆਪਣੇ ਆਪ ਨੂੰ ਜਿਹੜਾ ਧੀਰਜ ਦੇਣਾ ਕੀਤਾ।
1: ਇਹ ਕਿਹਾ ਗੁਰੂ ਕਰਿਓ ਬਿਰਤੰਤਾ।
0: ਤੇ ਨਾਲ ਇਹ ਕਹਿੰਦੇ ਵੀ ਇਹ ਕੀ ਕੀਤਾ ਗੁਰੂ ਮਹਾਰਾਜ ਨੇ, ਮੈਂ ਤੇ ਸਗੋਂ ਪੁੱਛਣ ਗਿਆ ਸੀ ਵੀ ਸਵੇਰੇ ਕੀ ਕਰੋਗੇ, ਮਹਾਰਾਜ ਨੇ ਤੇ ਮੇਰਾ ਹੀ ਨਾਂ ਲੈ ਦਿੱਤਾ ਵੀ ਇਹ ਹਾਥੀ ਦਾ ਮੁਕਾਬਲਾ ਕਰੇਗਾ। ਹੁਣ ਸੋਚਦਾ ਵੀ ਗੁਰੂ ਮਹਾਰਾਜ ਨੇ ਇਹ ਕੀ ਕਹਿ ਦਿੱਤਾ।
1: ਤਰਾਸ਼ ਵਿਸਾਲ ਮਰਨ ਕੋ ਭਇਓ।
0: ਮੌਤ ਦਾ ਭੈ ਅੰਦਰ ਜਿਹੜਾ ਸੀ ਉਹ ਸਤਾਉਣ ਲੱਗ ਗਿਆ। ਇੱਕ ਗੱਲ ਧਿਆਨ ਰੱਖਿਓ, ਜਿਹਨੇ ਗੁਰਬਾਣੀ ਦੀ ਕਮਾਈ ਕੀਤੀ ਹੈ ਉਹ ਮੌਤ ਦਾ ਭੈ ਅੰਦਰ ਨਹੀਂ ਰੱਖਦਾ, ਉਹਨੂੰ ਪਤਾ ਮਰਨਾ ਤਾਂ ਹੈ ਹੀ ਹੈ, ਮੌਤ ਤਾਂ ਇੱਕ ਅਟਲ ਸੱਚਾਈ ਹੈ, ਉਹਦੇ ਤੋਂ ਅਸੀਂ ਕਦੇ ਬਚ ਹੀ ਨਹੀਂ ਸਕਦੇ। ਜਿਹਨੇ ਗੁਰਬਾਣੀ ਦੀ ਕਮਾਈ ਕੀਤੀ ਹੈ ਉਹ ਮੌਤ ਦਾ ਭੈ ਅੰਦਰ ਨਹੀਂ ਰੱਖ ਕੇ ਚੱਲਦਾ, ਅਤੇ ਜਿਹਨੇ ਨਹੀਂ ਕਮਾਈ ਕੀਤੀ ਉਹ ਪਲ ਪਲ ਮੌਤ ਉਹਨੂੰ ਅੰਦਰੋਂ ਸਤਾਉਂਦੀ ਡਰਾਉਂਦੀ ਹੈ ਵੀ ਮੈਂ ਮਰਨਾ ਨਹੀਂ ਚਾਹੁੰਦਾ, ਮੈਨੂੰ ਮੌਤ ਨਾ ਆ ਜਾਏ, ਮੈਂ ਤਾਂ ਹਜੇ ਜਿਉਣਾ ਚਾਹੁੰਦਾ। ਪਰ ਜਿਹਨੇ ਕਮਾਈ ਕੀਤੀ ਹੈ ਉਹਨੂੰ ਪਤਾ ਹੈ ਚਿੰਤਾ ਤਾਂ ਕੀ ਕੀ ਜੀ ਹੈ, ਜੋ ਅੰਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਹੋਏ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚਾਹੁ ਜਣਿਆਂ ਦੇ ਕੰਨ। ਮੌਤ ਤੇ ਆਉਣੀ ਆਉਣੀ ਹੈ। ਹੁਣ ਇਹ ਕਮਾਈ ਨਹੀਂ ਸੀ ਕੀਤੀ, ਕੇਵਲ ਲੰਗਰ ਖਾ ਖਾ ਕੇ ਦੇਈ ਵਧਾਈ ਸੀ, ਅੰਨ ਹੀ ਖਾਂਦਾ ਰਿਹਾ, ਜਿਸ ਕਰਕੇ ਹੁਣ ਮੌਤ ਦਾ ਡਰ ਇਹਨੂੰ ਅੰਦਰੋਂ ਜਿਹੜਾ ਹੈ ਉਹ ਸਤਾ ਰਿਹਾ ਹੈ, ਡਰਾ ਰਿਹਾ ਹੈ, ਅੰਦਰੋਂ ਡਰਿਆ ਪਿਆ ਹੈ।
1: ਬਿਨਹੀ ਮਾਰੇ ਜਨ ਮਰ ਗਇਓ।
0: ਕਹਿੰਦੇ ਮੈਨੂੰ ਤੇ ਮਾਰਨ ਦੀ ਲੋੜ ਹੀ ਨਹੀਂ ਪਈ, ਬਿਨਾਂ ਮਾਰਿਆਂ ਹੀ ਮੈਂ ਤੇ ਮਰ ਗਿਆ। ਗੁਰੂ ਮਹਾਰਾਜ ਦੇ ਬੋਲ ਸੁਣ ਕੇ ਵੀ ਇਹ ਸਾਡਾ ਦੁਨੀ ਚੰਦ ਸਵੇਰੇ ਹਾਥੀ ਦਾ ਮੁਕਾਬਲਾ ਕਰੇਗਾ। ਆਨੰਦਪੁਰ ਸਾਹਿਬ ਜਦੋਂ ਲੋਹਗੜ੍ਹ ਦਾ ਕਿਲੇ ਦਾ ਦਰਵਾਜ਼ਾ ਖੁੱਲ੍ਹੇਗਾ ਅਤੇ ਇਹ ਬਾਹਰ ਜਾ ਕੇ ਹਾਥੀ ਦਾ ਨਾਲ ਲੜੇਗਾ। ਕਹਿੰਦੇ ਮੈਂ ਤੇ ਬਿਨਾਂ ਮਾਰਿਆਂ ਹੀ ਮਾਰਿਆ ਗਿਆ ਹਾਂ।
1: ਚਿਤ ਸੋਚਤ ਚਿੰਤਾ ਪਰ ਗਈ।
0: ਸੋਚੀ ਜਾਂਦਾ ਬੈਠਾ ਹੋਇਆ, ਚਿੰਤਾ ਵੱਧ ਰਹੀ ਹੈ ਅਤੇ ਸੋਚਾਂ ਸੋਚ ਰਿਹਾ, ਗਿਣਤੀਆਂ ਅੰਦਰ ਗਿਣ ਰਿਹਾ, ਕੀ ਕਰਾਂ, ਕਿਹਦੇ ਕੋਲ ਜਾਵਾਂ, ਕਿਵੇਂ ਮੇਰਾ ਬਚਾਅ ਹੋਏਗਾ। ਜਿਵੇਂ ਜਿਵੇਂ ਸੋਚ ਰਿਹਾ ਤਿਵੇਂ

0: ਕਰਦਿਆਂ ਰਾਤ ਜਿਹੜੀ ਸੀ ਉਹ ਆ ਗਈ। ਹੁਣ ਇਹਨੂੰ ਖਾਣ ਨੂੰ ਵੀ ਦਿਲ ਨਹੀਂ ਕੀਤਾ, ਜਿਹੜਾ ਭਰ ਭਰ ਕੇ ਸਵੇਰੇ ਦੁਪਹਿਰੇ ਸ਼ਾਮ ਖਾਂਦਾ ਸੀ ਨਾ, ਹੁਣ ਮੌਤ ਸਾਹਮਣੇ ਦਿਸ ਪਈ ਅਤੇ ਹੁਣ ਖਾਣ ਨੂੰ ਵੀ ਦਿਲ ਨਹੀਂ, ਭੁੱਲ ਗਿਆ। ਹੁਣ ਰਾਤ ਜਦੋਂ ਕਹਿੰਦੇ ਆ ਗਈ ਹੈ,
1: ਚਤਵੈ ਜਤਨ ਬਚੋ ਕਿਸ ਦਾਏ,
0: ਤੇ ਮਨ ਨੂੰ ਕਹਿੰਦਾ ਮਨਾ ਰਾਤ ਆ ਗਈ ਆ, ਦਿਨ ਚੜ ਗਿਆ ਤੇ ਸਾਹਮਣੇ ਹਾਥੀ ਦਾ ਮੁਕਾਬਲਾ ਕਰਨਾ ਪੈਣਾ, ਰਾਤੋ ਰਾਤ ਕੋਈ ਸਕੀਮ ਲਾ ਲੈ, ਕੋਈ ਨਾ ਕੋਈ ਐਸੀ ਸਕੀਮ, ਕੋਈ ਐਸੀ ਵਿਉਂਤ ਬਣਾ ਵੀ ਇੱਥੋਂ ਦੀ ਨਿਕਲ ਨਾ ਹੋਏ ਜਾਂ ਇਹ ਟੱਲ ਜਾਏ। ਹੁਣ ਇਹ ਰਾਤ ਆਈ ਤੇ ਸੋਚ ਰਿਹਾ ਵੀ ਕਿਵੇਂ ਆਪਣਾ ਬਚਾਅ ਕਰਾਂ, ਕਿਹੜਾ ਐਸਾ ਦਾ ਪੇਚ ਖੇਡਾਂ ਜਿਹਦੇ ਨਾਲ ਮੇਰਾ ਬਚਾਅ ਹੋ ਜਾਵੇ।
1: ਰਾਤ ਹੋਤ ਮੁਝ ਦੇ ਚਿਰਵਾਏ,
0: ਜੇ ਦਿਨ ਚੜ ਗਿਆ ਫਿਰ ਮੇਰਾ ਬਚਾਅ ਨਹੀਂ ਹੋਏਗਾ, ਫਿਰ ਮੈਨੂੰ ਹਾਥੀ ਅੱਗੇ ਕਰ ਦੇਵਣਗੇ।
1: ਜਾਮਣ ਬਿਕੈ ਕਛੂ ਬਣ ਆਵੇ,
0: ਜਾਮਣ ਕਹਿੰਦੇ ਆ ਜੀ ਰਾਤ, ਜਾਮਣੀ ਰਾਤ, ਇਹ ਜਿਹੜੀ ਰਾਤ ਹੈ ਇਹ ਰਾਤ ਹੀ ਮੈਨੂੰ ਕੁਛ ਨਾ ਕੁਛ ਕਰਨਾ ਪਵੇਗਾ।
1: ਜੇ ਸ਼੍ਰੀ ਨਾਨਕ ਪ੍ਰਾਣ ਬਚਾਵੇ,
0: ਹੁਣ ਕਹਿੰਦਾ ਹੇ ਗੁਰੂ ਨਾਨਕ ਸਾਹਿਬ ਮੇਰੇ ਪ੍ਰਾਣ ਬਚਾ ਲਓ। ਇੱਕ ਗੱਲ ਤੇਤੇ ਰੱਖਿਓ, ਜੇ ਅਸੀਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ ਵੱਖ ਸਮਝਦੇ ਹਾਂ, ਅਸੀਂ ਹਜੇ ਗੁਰੂ ਵਾਲੇ ਬਣੇ ਹੀ ਨਹੀਂ ਹਾਂ, ਅਸੀਂ ਹਜੇ ਸਿੱਖ ਵੀ ਨਹੀਂ ਬਣੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਗੁਰੂ ਨਾਨਕ ਸਾਹਿਬ ਹੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਨੇ। ਦਸ ਪਾਤਸ਼ਾਹੀਆਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਵਿੱਚ ਮਹਾਰਾਜ ਕੋਈ ਫਰਕ ਨਹੀਂ ਹੈ, ਪਰ ਅਸੀਂ ਪਾ ਦਿੱਤਾ ਫਰਕ। ਕੁਝ ਸਮੇਂ ਦੀਆਂ ਸਰਕਾਰਾਂ ਨੇ ਵੀ ਪਾ ਦਿੱਤਾ ਮਾਫ ਕਰਨਾ, ਸਾਡੇ ਜਿਹੜੇ ਆ ਸਕੂਲਾਂ ਵਿੱਚ ਪੜ੍ਹਾਉਣ ਵਾਲੀਆਂ ਕਿਤਾਬਾਂ ਵਿੱਚ ਜਿਸ ਤਰ੍ਹਾਂ ਦੀ ਹੁਣ ਅੱਜ ਕੱਲ੍ਹ ਲਿਖਾਈ ਆ ਰਹੀ ਹੈ, ਜੋ ਲਿਖ ਕੇ ਆ ਰਿਹਾ ਉਹਦੇ 'ਚ ਗੁਰੂ ਮਹਾਰਾਜ ਦਾ ਰੂਪ ਹੀ ਕੁਛ ਹੋਰ ਬਿਆਨ ਕੀਤਾ ਹੈ, ਇਹ ਸਾਡਾ ਦੁਖਾਂਤ ਹੈ। ਸਾਨੂੰ ਬੱਚਿਆਂ ਨੂੰ ਸਕੂਲ ਕਾਲਜਾਂ 'ਚ ਪੜ੍ਹਾਇਆ ਕੀ ਜਾ ਰਿਹਾ ਹੈ, ਪਰ ਅਸਲ ਵਿੱਚ ਗੁਰੂ ਕਲਗੀਧਰ ਮਹਾਰਾਜ ਦਾ ਜੀਵਨ ਉਹਨਾਂ ਦਾ ਰੂਪ ਹੈ ਕੈਸਾ, ਸਾਨੂੰ ਸੰਭਲਣਾ ਪਏਗਾ, ਸੁਚੇਤ ਹੋਣਾ ਪਏਗਾ। ਜੇ ਅੱਜ ਨਾ ਸੰਭਲੇ ਤਾਂ ਕੱਲ੍ਹ ਨੂੰ ਆਉਣ ਵਾਲੇ ਜਿਹੜੇ ਬੱਚੇ ਜਿਨ੍ਹਾਂ ਨੇ ਹਜੇ ਜਨਮ ਹੀ ਨਹੀਂ ਲਿਆ, ਚਲੋ ਆਪਾਂ ਨੂੰ ਤਾਂ ਪਤਾ ਹੈ ਵੀ ਇਹ ਗੁਰੂ ਸਾਹਿਬ ਦਾ ਇਤਿਹਾਸ ਇਹ ਨਹੀਂ ਆ ਹੈ, ਸਾਨੂੰ ਤਾਂ ਪਤਾ ਆਪਾਂ ਸੁਣਿਆ ਹੋਇਆ, ਪਰ ਜਿਨ੍ਹਾਂ ਬੱਚਿਆਂ ਨੇ ਹਜੇ

0: ਸਾਰਾ ਇਤਿਹਾਸ ਇੱਕ ਇੱਕ ਸਾਖੀ ਸੁਣਾ ਸੁਣਾ ਕੇ ਸਾਰਾ ਇਤਿਹਾਸ ਹੀ ਰਟਾ ਦਿੰਦੇ ਸੀ ਵੀ ਆਹ ਇਤਿਹਾਸ ਹੈ। ਅਤੇ ਹੁਣ ਹੁਣ ਕੌਣ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਉਂਦਾ, ਸਾਖੀਆਂ ਸੁਣਾਉਣ 'ਤੇ ਟਾਈਮ ਹੀ ਨਹੀਂ ਹੈ, ਹੁਣ ਵਕਤ ਹੀ ਨਹੀਂ ਹੈ ਸਾਡੇ ਕੋਲ। ਨਾ ਅਸੀਂ ਸੁਣਿਆ ਅਤੇ ਨਾ ਅੱਗੇ ਸੁਣਾਉਣ ਜੋਗੇ ਰਹੇ, ਅਤੇ ਜੇ ਅੱਗੋਂ ਜਿਨ੍ਹਾਂ ਸੁਣਿਆ ਹੀ ਨਹੀਂ ਉਹ ਅੱਗੋਂ ਆਪਣੇ ਬੱਚਿਆਂ ਨੂੰ ਕੀ ਸੁਣਾਉਣਗੇ। ਸੋਚਣਾ ਪੈਣਾ, ਵਿਚਾਰਨਾ ਪਏਗਾ। ਖੈਰ, ਸਤਿਗੁਰੂ ਮਹਾਰਾਜ ਜੀ ਹੁਣ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਦਾ, ਕਿਉਂਕਿ ਇਹ ਗੁਰੂ ਘਰ 'ਚ ਰਹਿ ਕੇ ਵੀ ਗੁਰੂ ਨੂੰ ਨਹੀਂ ਸਮਝ ਸਕਿਆ। ਕਹਿੰਦਾ ਜੀ ਗੁਰੂ ਨਾਨਕ ਸਾਹਿਬ ਮੈਨੂੰ ਬਚਾ ਲਓ, ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਵੱਖ ਨੇ। ਇਹਦੇ ਇਹਨੂੰ ਸਮਝ ਨਹੀਂ ਆਈ ਵੀ ਜਿਹਨੇ ਹੁਕਮ ਕੀਤਾ ਉਹੀ ਤਾਂ ਗੁਰੂ ਨਾਨਕ ਸਾਹਿਬ ਹੈ, ਅਤੇ ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਉਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਹਿੰਦੇ ਦੁਨੀ ਚੰਦ ਇੰਨਾ ਘਬਰਾਇਆ ਹੋਇਆ, ਮੌਤ ਦਾ ਖੌਫ ਅੰਦਰ ਬਣਿਆ, ਤੇ ਇਸ ਤਰ੍ਹਾਂ ਆਖਦਾ ਹੈ
1: ਚਲੋ ਪਲਾਇਣ ਹਵੇ ਨਿਜ ਦੇਸ਼।
0: ਕਹਿੰਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਭੱਜ ਜਾਵਾਂ ਇੱਥੋਂ ਆਨੰਦਪੁਰ ਸਾਹਿਬ ਤੋਂ, ਟੱਪ ਕੇ ਦੌੜ ਜਾਵਾਂ, ਮੁੜ ਕੇ ਇਸ ਪਾਸੇ ਨਾ ਆਵਾਂ।
1: ਬਚਵੇ ਯਤਨ ਨਾ ਹੋਰ ਵਿਸ਼ੇਸ਼,
0: ਹੋਰ ਕੋਈ ਬਚਨ ਦਾ ਤਰੀਕਾ ਮੈਨੂੰ ਨਹੀਂ ਸੁਝਦਾ ਹੈ।
1: ਸਰਬ ਸਿੰਘ ਪੀਹੈ ਦੁਖਵੰਤੇ।
0: ਕਹਿੰਦੇ ਜੀ ਹੁਣ ਆਪ ਜਿਹੜਾ ਉਹ ਦੁਖੀ ਹੋਇਆ, ਇਹਨੂੰ ਲੱਗਦਾ ਸਾਰੇ ਹੀ ਇੱਦਾਂ ਦੇ ਹੋਣਗੇ, ਵੀ ਸਾਰੇ ਹੀ ਡਰੇ ਹੋਣਗੇ ਵੀ ਸਵੇਰੇ ਕੀ ਹੋਏਗਾ ਜਦੋਂ ਲੋਹ ਗੜਦਾ, ਕਿਲੇ ਦਾ ਦਰਵਾਜ਼ਾ ਟੁੱਟੇਗਾ ਤੇ ਕੀ ਬਣੇਗਾ। ਕਹਿੰਦਾ ਜੇ ਮੈਂ ਦੁਖੀ ਹਾਂ ਤਾਂ ਸਾਰੇ ਹੀ ਸਿੰਘ ਦੁਖੀ ਹੋਵਣਗੇ।
1: ਕਹੋ ਸਬਿਨ ਜੇ ਸਾਥ ਚਲਨਤੇ।
0: ਤੇ ਜੇ ਮੈਂ ਜਾ ਕੇ ਸਾਰਿਆਂ ਨਾਲ ਗੱਲ ਪਰ ਕਰਾਂ, ਕੀ ਪਤਾ ਸਾਰੇ ਹੀ ਚੱਲਣ ਲਈ ਤਿਆਰ ਹੋਣ, ਤੇ ਸਵੇਰ ਹੁੰਦਿਆਂ ਤੱਕ ਸਾਰੇ ਹੀ ਜਿਹੜੇ ਆ ਉਹ ਇੱਥੋਂ ਦੀ ਨਿਕਲ ਜਾਣ, ਇਸ ਤਰ੍ਹਾਂ ਮਨ ਵਿੱਚ ਸੋਚਦਾ ਹੈ।
1: ਪੂਰਬ ਦਇਆ ਸਿੰਘ ਕੇ ਪਾਸ।
0: ਇਹ ਸੋਚ ਕੇ ਵੀ ਚਲੋ ਪਹਿਲਾਂ ਮੈਂ ਭਾਈ ਦਇਆ ਸਿੰਘ ਜੀ ਕੋਲ ਜਾਂਦਾ, ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ। ਇਹ ਸੋਚ ਕੇ ਰਾਤ ਭਾਈ ਦਇਆ ਸਿੰਘ ਜੀ ਦੇ ਕੋਲ ਆਉਂਦਾ ਹੈ।
1: ਪਹੁੰਚਿਓ ਕਰਿਓ ਬਿਰਤੰਤ ਪ੍ਰਕਾਸ਼।
0: ਭਾਈ ਦਇਆ ਸਿੰਘ ਜੀ ਕੋਲ ਆਇਆ।

0: ਕੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਉਹਨਾਂ ਦੇ ਹਾਥੀ ਕੇਸਰੀ ਚੰਦ ਦੇ ਹਾਥੀ ਦੇ ਨਾਲ ਮੈਨੂੰ ਲੜਾਉਣ ਦੀ ਤਿਆਰੀ ਮਹਾਰਾਜ ਨੇ ਕੀਤੀ ਹੈ।
1: ਸਿੱਖ ਸੰਗਤ ਨਿਤ ਪ੍ਰਤ ਬਹੁਗਾਰ,
0: ਕਹਿੰਦੇ ਨੇ ਸਿੱਖ ਸੰਗਤ ਜਿਹੜੀ ਗੁਰੂ ਮਹਾਰਾਜ ਕੋਲ ਆ ਰਹੀ ਹੈ, ਜੇ ਮਹਾਰਾਜ ਇੱਦਾਂ ਹੀ ਹਾਥੀਆਂ ਅੱਗੇ ਸਾਨੂੰ ਸੁੱਟਣ ਲੱਗ ਪਏ ਤੇ ਫਿਰ ਸਿੱਖ ਸੰਗਤ ਦਾ ਕੀ ਹੋਵੇਗਾ।
1: ਸਭਨਾ ਸੰਗ ਕਰ ਮੈਦ ਬਖੇਰਾ,
0: ਇਹ ਸਾਰਾ ਸੋਚ ਕੇ ਮੇਰੇ ਮਨ ਵਿੱਚ ਤਾਂ ਬੜੀ ਚਿੰਤਾ ਲੱਗੀ ਹੋਈ ਹੈ, ਮੈਂ ਬੜਾ ਪਰੇਸ਼ਾਨ ਹੋ ਕੇ ਤੁਹਾਡੇ ਕੋਲ

0: ਤੇ ਫਿਰ ਮੇਰਾ ਤੇ ਕਾਰਜ ਜਿਹੜਾ ਉਹ ਸਭ ਵਿਗੜ ਜਾਏਗਾ।
1: ਹੋਤ ਪ੍ਰਾਤ ਕੋ ਟੋਬ ਹੈ ਹਾਥੀ,
0: ਦਿਨ ਚੜ੍ਹਦਿਆਂ ਸਾਰ ਮੈਨੂੰ ਹਾਥੀ ਅੱਗੇ ਕਰ ਦਿੱਤਾ ਜਾਵੇਗਾ।
1: ਆਖੋ ਸੁਬਟਨ ਆਯੁੱਧ ਸਾਥੀ,
0: ਤੇ ਫਿਰ ਉਹ ਹਾਥੀ ਦੇ ਪਿੱਛੇ ਜਿਹੜੇ ਹਜ਼ਾਰਾਂ ਸਿਪਾਹੀ ਨੇ ਉਹਨਾਂ ਨੇ ਆ ਕੇ ਮੈਨੂੰ ਉਦਾਂ ਹੀ ਦਬੋਚ ਲੈਣਾ ਹੈ।
1: ਮੇਰੀ ਬਾਤ ਕਹਾ ਜੇ ਮਰਿਓ,
0: ਕਹਿੰਦਾ ਮੇਰੀ ਕੀ ਹੈ ਜੇ ਮੈਂ ਮਰ ਵੀ ਗਿਆ। ਦੁਨੀ ਚੰਦ ਭਾਈ ਦਇਆ ਸਿੰਘ ਜੀ ਨਾਲ ਗੱਲਾਂ ਕਰਦਿਆਂ ਕਹਿੰਦਾ, ਕਹਿੰਦਾ ਜੀ ਮੇਰਾ ਕੀ ਹੈ ਜੇ ਮੈਂ ਮਰ ਵੀ ਗਿਆ।
1: ਕਤਲ ਸਕਲ ਹਵੈ ਹੈ ਇਮ ਡਰਿਓ,
0: ਮੈਂ ਇਹ ਡਰਦਾ ਵੀ ਕਿਤੇ ਤੁਸੀਂ ਸਾਰੇ ਹੀ ਨਾ ਮਾਰੇ ਜਾਇਓ। ਡਰ ਤਾਂ ਆਪਣੇ ਅੰਦਰ ਬਣਿਆ ਹੋਇਆ। ਹੁਣ ਗੱਲ ਕਰ ਰਿਹਾ ਵੀ ਮੇਰਾ ਕੀ ਹੈ, ਚਲੋ ਜੇ ਮੈਂ ਮਰ ਵੀ ਗਿਆ, ਪਰ ਮੈਨੂੰ ਡਰ ਇਸ ਗੱਲ ਦਾ ਹੈ ਕਿ ਜਿੰਨੇ ਵੀ ਗੁਰੂ ਮਹਾਰਾਜ ਦੇ ਸੂਰਮੇ ਆ ਇਹ ਕਿਤੇ ਮਾਰੇ ਨਾ ਜਾਵਣ।
1: ਅਬ ਸਭ ਮਿਲ ਕਰ ਮਸਲਤ ਕੀਜੈ,
0: ਇਸ ਲਈ ਹਜੇ ਟਾਈਮ ਹੈ, ਵਕਤ ਹੈ, ਸਾਰੇ ਸਿੰਘ ਇਕੱਠੇ ਹੋ ਕੇ ਮਸਲਤ ਕਰ ਲਓ। ਮਸਲਤ ਸਲਾਹ ਮਸ਼ਵਰਾ, ਵੀ ਆਪਾਂ ਸਾਰੇ ਇਕੱਠੇ ਹੁੰਦੇ ਹਾਂ ਤੇ ਇਕੱਠੇ ਹੋ ਕੇ ਸਲਾਹ ਮਸ਼ਵਰਾ ਕਰ ਲੈਂਦੇ ਹਾਂ।
1: ਪ੍ਰਥਮ ਪ੍ਰਾਤ ਤੇ ਸੰਧੀ ਕੀਜੈ,
0: ਕਹਿੰਦੇ ਵੀ ਕੀ ਸਲਾਹ ਮਸ਼ਵਰਾ ਕੀ ਕਰਨਾ, ਵੀ ਮਹਾਰਾਜ ਨੂੰ ਕਹੀਏ ਜਾ ਕੇ ਆਪਾਂ ਸਾਰੇ ਇਕੱਠੇ ਹੋ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਿਨ ਚੜ੍ਹੇ ਨਾ ਤੇ ਰਾਜਾ ਕੇਸਰੀ ਚੰਦ ਜਦੋਂ ਹਾਥੀ ਲੈ ਕੇ ਤੇ ਵੱਡਾ ਲਸ਼ਕਰ ਲੈ ਕੇ ਆਏ, ਉਸ ਤੋਂ ਪਹਿਲਾਂ ਤੁਸੀਂ ਜਾ ਕੇ ਰਾਜਾ ਭੀਮ ਚੰਦ ਨਾਲ ਸੰਧੀ ਕਰ ਲਓ ਵੀ ਉਹਨਾਂ ਵੱਲ

0: ਦੋਸਤੀ ਦਾ, ਹੁਣ ਇਹ ਵੀ ਇੱਥੇ ਕਿੱਡਾ ਵੱਡਾ ਭੁਲੇਖਾ ਖਾ ਰਿਹਾ ਵੀ ਮਹਾਰਾਜ ਥੋੜ੍ਹੀ ਲੜਨ ਲਈ ਗਏ ਆ, ਉਹ ਚੜ੍ਹ ਕੇ ਆਇਆ। ਰਾਜਾ ਭੀਮ ਚੰਦ ਬਾਈ ਧਾਰ ਦੇ ਰਾਜਿਆਂ ਨੂੰ ਈਰਖਾ ਵੱਸ ਹੋ ਕੇ, ਹੰਕਾਰ ਵੱਸ ਹੋ ਕੇ ਇਹਨੇ ਆ ਕੇ ਅਨੰਦਪੁਰ ਸਾਹਿਬ ਨੂੰ ਘੇਰਿਆ। ਮਹਾਰਾਜ ਤਾਂ ਬੈਠੇ ਸੀ ਆਰਾਮ ਨਾਲ, ਉੱਥੇ ਸਿੱਖ ਸੰਗਤਾਂ ਨੂੰ ਨਿਵਾਜ ਰਹੇ ਨੇ, ਸਰਬੱਤ ਦਾ ਭਲਾ ਮੰਗਣਾ ਸਿਖਾ ਰਹੇ ਆ। ਚੜ੍ਹ ਕੇ ਤੇ ਆਇਆ ਰਾਜਾ ਭੀਮ ਚੰਦ ਬਾਈ ਧਾਰ ਦੇ ਰਾਜੇ ਲੈ ਕੇ, ਉਲਟਾ ਕਹਿ ਰਹੇ ਵੀ ਗੁਰੂ ਮਹਾਰਾਜ ਨੂੰ ਕਹੋ ਵੀ ਸਾਰੇ ਆਪਾਂ ਸਲਾਹ ਕਰ ਲੈਂਦੇ ਹਾਂ, ਅਤੇ ਮਹਾਰਾਜ ਨੂੰ ਕਹਿੰਦੇ ਹਾਂ ਵੀ ਦਿਨ ਚੜ੍ਹਦੇ ਹਾਂ ਉਹਦੇ ਨਾਲ ਸੰਧੀ ਜਿਹੜੀ ਆ ਉਹ ਕਰ ਲਵੋ।
1: ਭੀਮ ਚੰਦ ਟਿਗ ਦੂਤ ਪਠੀਜੈ,
0: ਆਪਣਾ ਇੱਕ ਦੂਤ ਭੀਮ ਚੰਦ ਕੋਲ ਭੇਜਣਾ ਕਰੋ ਜੀ।
1: ਸੰਗਰ ਹੋਤ ਸ਼ਾਂਤ ਵਰਤੀਜੈ,
0: ਇਹ ਜਿਹੜੀ ਲੜਾਈ ਇੱਕ ਮਹੀਨੇ ਤੋਂ ਲੱਗੀ ਹੋਈ ਹੈ ਇਹ ਸ਼ਾਂਤ ਹੋ ਜਾਵੇ।
1: ਭੀਮ ਗੁਰ ਮਨ ਹੈ ਤੋ ਟਿਗ ਰਹੀ ਹੈ,
0: ਤੇ ਜੇ ਗੁਰੂ ਮਹਾਰਾਜ ਮੰਨ ਜਾਣ ਸਾਡੇ ਸਾਰਿਆਂ ਦੀ ਗੱਲ ਤੇ ਫਿਰ ਆਪਾਂ ਸਾਰੇ ਅਨੰਦਪੁਰ ਸਾਹਿਬ ਰਹਿ ਜਾਵਾਂਗੇ।
1: ਨਤ ਨਾਹਕ ਕਿਓ ਪ੍ਰਾਨ ਗਵਈਐ,
0: ਤੇ ਜੇ ਗੁਰੂ ਮਹਾਰਾਜ ਸਾਡੀ ਗੱਲ ਨਹੀਂ ਮੰਨਦੇ ਫਿਰ ਇੱਥੇ ਰਹਿਣ ਦਾ ਕੀ ਫਾਇਦਾ ਆਪਣਾ, ਫਿਰ ਨਤ ਨਹੀਂ ਤਾਂ ਕਿਉਂ ਐਵੇਂ ਇੱਥੇ ਰਹਿ ਕੇ ਆਪਣੇ ਪ੍ਰਾਣ ਗਵਾਉਣੇ ਹਨ।
1: ਦਇਆ ਸਿੰਘ ਪਰਮਿਓ ਤਿਸ ਜਾਣਿਓ,
0: ਭਾਈ ਦਇਆ ਸਿੰਘ ਜੀ ਮੁਸਕਰਾਏ, ਕਹਿਣ ਲੱਗੇ ਦੁਨੀ ਚੰਦ ਅਸਲ ਵਿੱਚ ਇਹ ਜਿਹੜੀ ਮਾਇਆ ਹੈ ਨਾ ਮਾਇਆ, ਇਹਨੇ ਤੈਨੂੰ ਪਰਮਾ ਦਿੱਤਾ, ਤਾਂ ਤੂੰ ਮੌਤ ਤੋਂ ਡਰਦਾ ਪਿਆ, ਤੈਨੂੰ ਗੁਰੂ 'ਤੇ ਭਰੋਸਾ ਨਹੀਂ ਹੈ, ਤੈਨੂੰ ਉਹ ਕੇਸਰੀ ਚੰਦ ਅਤੇ ਉਹਦੇ ਹਾਥੀ 'ਤੇ ਭਰੋਸਾ ਵੀ ਉਹ ਮਾਰ ਦੇਣਗੇ, ਪਰ ਤੈਨੂੰ ਗੁਰੂ 'ਤੇ ਭਰੋਸਾ ਨਹੀਂ ਕਿ ਗੁਰੂ ਤੈਨੂੰ ਬਚਾ ਲੈਣਗੇ। ਅਸਲ ਵਿੱਚ ਤੈਨੂੰ ਇਸ ਮਾਇਆ ਨੇ ਉਲਝਾ ਪਰਮਾ ਦਿੱਤਾ। ਇਹ ਸਾਡੇ ਲਈ ਵੀ ਬੜਾ ਵੱਡਾ ਮੈਸੇਜ ਹੈ, ਅਸੀਂ ਚਿੰਤਾ ਕਰੀ ਜਾਂਦੇ ਹਾਂ, ਫਿਕਰ ਕਰੀ ਜਾਂਦੇ ਹਾਂ, ਆਹ ਨਾ ਹੋ ਜਾਏ, ਉਹ ਨਾ ਹੋ ਜਾਏ, ਇੱਦਾਂ ਨਾ ਹੋ ਜਾਏ, ਇਹਦਾ ਮਤਲਬ ਸਾਨੂੰ ਵਾਹਿਗੁਰੂ 'ਤੇ ਭਰੋਸਾ ਹੀ ਨਹੀਂ ਹੈ। ਅਤੇ ਜੇ ਭਰੋਸਾ ਹੈ ਫਿਰ ਡੋਲਦੇ ਕਿਉਂ ਆ? ਜਿਵੇਂ ਨਾ ਤੁਸੀਂ ਉਹ ਸੁਣੀ ਹੋਣੀ ਗੱਲ ਬੜੀ ਪ੍ਰਚਲਿਤ ਹੈ, ਇੱਕ ਜਹਾਜ਼ ਦੇ ਵਿੱਚ ਜਹਾਜ਼ ਡੋਲਣ ਲੱਗ ਪਿਆ, ਤੁਸੀਂ ਸੁਣੀ ਹੋਣੀ ਹੈ, ਉਹ ਡੋਲਣ ਲੱਗ ਗਿਆ, ਸਾਰੇ ਜਿੰਨੇ ਵੀ ਉਹਦੇ 'ਚ ਬੈਠੇ ਹੋਏ ਸੀ ਘਬਰਾ ਗਏ, ਸਾਰੇ ਘਬਰਾ ਗਏ, ਰੋਣ ਲੱਗ ਗਏ ਉੱਚੀ ਉੱਚੀ ਵੀ ਹੁਣ ਤਾਂ ਮਰ ਗਏ, ਹਾਏ ਮਰ ਗਏ। ਇੱਕ ਬੱਚੀ ਬੈਠੀ ਸੀ ਛੋਟੀ ਜਿਹੀ ਉਹਦੇ ਵਿੱਚ ਸੀਟ 'ਤੇ, ਉਹ ਮਸਤ ਆਪਣੀ ਹੱਸੀ ਜਾਵੇ, ਅਤੇ ਸਾਰੇ ਕਹਿੰਦੇ ਵੀ ਤੈਨੂੰ ਡਰ ਕਿਉਂ ਨਹੀਂ ਲੱਗ ਰਿਹਾ, ਜਹਾਜ਼ ਡੋਲ ਰਿਹਾ ਵੀ ਤੈਨੂੰ ਡਰ ਕਿਉਂ ਨਹੀਂ ਲੱਗ ਰਿਹਾ, ਤੂੰ ਮੁਸਕਰਾ ਰਹੀ ਹੈ। ਉਹ ਕਹਿਣ ਲੱਗੀ ਵੀ ਜਿਹੜਾ ਪਾਇਲਟ ਚਲਾ ਰਿਹਾ ਨਾ ਉਹ ਮੇਰੇ ਪਿਤਾ ਨੇ, ਅਤੇ ਮੈਨੂੰ ਆਪਣੇ ਪਿਤਾ 'ਤੇ ਭਰੋਸਾ ਹੈ, ਉਹ ਮੈਨੂੰ ਕਦੇ ਵੀ ਜਿਹੜਾ ਉਹ ਮਰਨ ਨਹੀਂ ਦੇਣਗੇ ਜਾਂ ਡਿੱਗਣ ਨਹੀਂ ਦੇਣਗੇ ਜਾਂ ਡੋਲਣ ਨਹੀਂ ਦੇਣਗੇ। ਉਹ ਇੱਕ ਸਮਝਣ ਲਈ ਸੀ ਕਿ ਜੇ ਸਾਨੂੰ ਪਤਾ ਹੋਵੇ ਕਿ ਜਿਸ ਕੈ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਜੇ ਪਤਾ ਹੋਵੇ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕੈ ਗੋਏ, ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਪਰ ਭਰੋਸਾ ਨਹੀਂ ਹੈ ਨਾ, ਡੋਲ ਜਾਂਦੇ ਆਪਾਂ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ, ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਪਰ ਉਹਦੇ 'ਤੇ ਭਰੋਸਾ ਨਹੀਂ ਹੈ, ਜਦੋਂ ਰੱਬ ਤੋਂ ਭਰੋਸਾ ਉੱਠ ਜਾਏ ਅਸੀਂ ਡੋਲਦੇ ਹੀ ਉਦੋਂ ਹਾਂ, ਜਦੋਂ ਉਹਦੇ 'ਤੇ ਭਰੋਸਾ ਹੋਵੇ ਨਾ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੀ ਅਸੀਂ ਹੱਸ ਕੇ ਚੱਲ ਲਾਂਗੇ, ਵੱਡੇ ਤੋਂ ਵੱਡੇ ਔਖੇ ਪਹਾੜ ਦੀਆਂ ਚੋਟੀਆਂ ਵੀ ਹੱਸ ਕੇ ਚੜ੍ਹ ਜਾਂਗੇ ਜੇ ਭਰੋਸਾ ਹੈ, ਜੇ ਨਹੀਂ ਤਾਂ ਇੱਕ ਕਦਮ ਪੁੱਟਣਾ ਵੀ ਔਖਾ ਹੋ ਜਾਏਗਾ। ਗੱਲ ਤਾਂ ਭਰੋਸੇ ਦੀ ਹੈ। ਇਸ ਵਾਸਤੇ ਭਾਈ ਦਇਆ ਸਿੰਘ ਜੀ ਉਹਦੀ ਗੱਲ ਸੁਣ ਕੇ ਕਹਿੰਦੇ, ਦੁਨੀ ਚੰਦ ਇਹ ਤੂੰ ਜਿਹੜੀਆਂ ਗੱਲਾਂ ਕਰ ਰਿਹਾ ਨਾ, ਅਸਲ 'ਚ ਤੈਨੂੰ ਗੁਰੂ ਗੋਬਿੰਦ ਸਿੰਘ ਜੀ 'ਤੇ ਭਰੋਸਾ ਨਹੀਂ। ਸਾਹਿਬਜ਼ਾਦੇ ਦੇਖੋ ਆਪਾਂ ਕਿਉਂ ਉਹਨਾਂ ਨੂੰ ਕਹਿੰਦੇ ਹਾਂ ਬਾਬੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, 5-7 ਸਾਲ ਦੀ ਉਮਰ ਹੈ, ਘਬਰਾਉਂਦੇ ਕਿਉਂ ਨਹੀਂ ਪਏ? ਸੂਬਾ ਸਰਹੰਦ ਨੇ ਕਚਹਿਰੀ 'ਚ ਬੁਲਾ ਕੇ ਕਿੰਨੇ ਡਰਾਵੇ ਦੇ, 5-7 ਸਾਲ ਕਿੰਨੀ ਉਮਰ ਹੁੰਦੀ ਹੈ? ਆਪਣੇ ਘਰਾਂ ਦੇ ਬੱਚੇ ਦੇਖ ਲਓ ਕਿੰਨੇ ਕੁ ਹੁੰਦੇ ਨੇ, ਕਿੰਨਾ ਕੁ ਉਹਨਾਂ ਦਾ ਕੱਦ ਕਾਠ ਹੁੰਦਾ ਹੈ। 5-7 ਸਾਲ ਦੇ ਬੱਚੇ ਨਾ ਡੋਲਦੇ ਨਾ ਘਬਰਾਉਂਦੇ ਆ, ਦੀਵਾਰ ਵਿੱਚ ਚਿਣੇ ਜਾ ਰਹੇ ਆ, ਗਰਦਨ ਤੱਕ ਦੀਵਾਰ ਆ ਗਈ ਤਾਂ ਵੀ ਅੱਖਾਂ 'ਚ ਅੱਥਰੂ ਨਹੀਂ ਆ ਰਿਹਾ, ਨਾ ਡੋਲ ਰਹੇ ਆ। ਕਿਉਂ? ਕਿਉਂਕਿ ਭਰੋਸਾ ਹੈ, ਵਿਸ਼ਵਾਸ ਹੈ, ਡੋਲਣ ਨਹੀਂ ਦਿੱਤਾ। ਅਸੀਂ ਅਰਦਾਸ ਕਰੀਏ ਤਾਂ ਸਹੀ, ਡੰਡੌਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਹੱਥ ਦੇ ਕੇ ਰੱਖ ਲਿਓ, ਕਿਉਂਕਿ ਜੇ ਤੁਹਾਡਾ ਹੱਥ ਆ, ਇੱਕ ਹੋਰ ਮੈਸੇਜ ਪੜ੍ਹ ਰਿਹਾ ਸੀ, ਤੁਸੀਂ ਵੀ ਪੜ੍ਹਿਓ ਕਿਉਂਕਿ ਅੱਜ ਇੰਟਰਨੈਟ ਦਾ ਸਮਾਂ। ਇੱਕ ਪਿਤਾ ਨੇ ਆਪਣੇ ਪੁੱਤਰ ਦੇ ਮੋਢੇ 'ਤੇ ਹੱਥ ਰੱਖਿਆ, ਕਹਿਣ ਲੱਗਾ ਸਭ ਤੋਂ ਵੱਧ ਮਜ਼ਬੂਤ ਇਨਸਾਨ ਕੌਣ ਹੈ? ਕਹਿੰਦਾ ਮੈਂ। ਅਤੇ ਉਹਨੇ ਹੱਥ ਚੁੱਕ ਲਿਆ ਉਹਦੇ ਮੋਢੇ ਤੋਂ, ਕਹਿੰਦਾ ਸਭ ਤੋਂ ਕਮਜ਼ੋਰ ਕੌਣ ਹੈ? ਕਹਿੰਦਾ ਮੈਂ। ਪਿਤਾ ਕਹਿੰਦੇ ਮਜ਼ਬੂਤ ਵੀ ਤੂੰ ਹੈ, ਕਮਜ਼ੋਰ ਵੀ ਤੂੰ ਹੈ, ਕਿਉਂ? ਕਹਿੰਦੇ ਜਦੋਂ ਪਿਤਾ ਜੀ ਤੁਹਾਡਾ ਹੱਥ ਮੇਰੇ ਮੋਢੇ 'ਤੇ ਸੀ ਨਾ, ਮੈਂ ਸਭ ਤੋਂ ਮਜ਼ਬੂਤ ਸੀ, ਅਤੇ ਜਦੋਂ ਤੁਸੀਂ ਮੇਰੇ ਮੋਢੇ ਤੋਂ ਹੱਥ ਚੁੱਕ ਲਿਆ, ਮੈਂ ਸਭ ਤੋਂ ਕਮਜ਼ੋਰ ਹੋ ਗਿਆ। ਗੱਲ ਸਮਝਣ ਵਾਲੀ ਹੈ ਨਾ। ਜਦੋਂ ਤੱਕ ਵਾਹਿਗੁਰੂ ਜੀ ਦਾ ਮੇਰ ਦਾ ਹੱਥ ਹੈ, ਅਸੀਂ ਮਜ਼ਬੂਤ ਹਾਂ, ਕੋਈ ਨਹੀਂ ਡੁਲਾ ਸਕਦਾ। ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ, ਇਹਨਾਂ ਦੇ ਜਿੰਨੇ ਮਰਜ਼ੀ ਵੱਡੇ ਦੁੱਖ ਮੁਸੀਬਤਾਂ ਆ ਜਾਣ, ਅਸੀਂ ਨਹੀਂ ਡੋਲਾਂਗੇ, ਪਰ ਜੇ ਹੱਥ ਚੁੱਕ ਲਿਆ ਫਿਰ ਅਸੀਂ ਸੁੱਖ ਵਿੱਚ ਵੀ ਡੋਲ ਜਾਵਾਂਗੇ। ਸਤਿਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਤੁਹਾਡਾ ਮੇਰ ਦਾ ਹੱਥ ਸਦਾ ਸਦਾ ਸਾਡੇ ਸਿਰ 'ਤੇ ਰਹੇ, ਮੋਢਿਆਂ 'ਤੇ ਰਹੇ। ਹੁਣੇ ਇੱਕ ਭਾਈ ਦਇਆ ਸਿੰਘ ਜੀ ਕਹਿੰਦੇ ਨੇ, ਅਸਲ ਵਿੱਚ ਤੈਨੂੰ ਮਾਇਆ ਨੇ

ਸਰਬੱਗ ਹੈ, ਗੁਰੂ ਤੇ ਸ਼ੰਕਾ ਨਹੀਂ ਕਰੀਦੀ। ਤੂੰ ਗੁਰੂ ਤੇ ਸ਼ੱਕ ਕਰ ਲਿਆ। ਜੋ ਗੁਰ ਕਹੇ ਸੋਈ ਭਲ ਮੰਨੋ। ਗੁਰੂ ਮਹਾਰਾਜ ਨੇ ਜੇ ਤੈਨੂੰ ਕਿਹਾ ਹਾਥੀ ਦਾ ਮੁਕਾਬਲਾ ਕਰਨ ਲਈ, ਇਹਦੇ 'ਚ ਵੀ ਭਲਾ ਹੀ ਹੋਏਗਾ। ਤੂੰ ਸ਼ੱਕ ਨਹੀਂ, ਗੁਰੂ ਮਹਾਰਾਜ 'ਤੇ

0: ਇਹਨਾਂ 'ਤੇ ਤਰਕ ਨਹੀਂ ਕਰਨਾ ਚਾਹੀਦਾ। ਹਾਂ, ਕੋਈ ਕਿਸੇ ਆਮ ਇਨਸਾਨ ਨੇ ਗੱਲ ਕਹੀ ਹੋਵੇ ਆਪਾਂ ਤਰਕ ਕਰ ਸਕਦੇ ਹਾਂ, ਪਰ ਇਹ ਤਾਂ ਗੁਰੂ ਮਹਾਰਾਜ ਨੇ ਬੋਲ ਨੇ, ਗੁਰੂ ਪੂਰਾ ਹੈ, ਅਟਲ ਨੇ ਗੁਰੂ ਮਹਾਰਾਜ ਦੇ ਬੋਲ, ਉਹਦੇ 'ਤੇ ਤਰਕ ਨਹੀਂ ਕਰਨਾ ਚਾਹੀਦਾ।
1: ਰਹੋ ਅਨੁਸਾਰੀ ਆਨੰਦ ਸਣੈ।
0: ਇਸ ਲਈ ਗੁਰੂ ਮਹਾਰਾਜ ਦੇ ਅਨੁਸਾਰ ਰਵੋ, ਆਨੰਦ ਵਿੱਚ ਭਾਵ ਖੁਸ਼ੀ ਤੇ ਖੇੜ।

0: ਸਾਹਿਬ ਤੋਰਦੇ ਆ ਉਸੇ ਰਸਤੇ ਤੁਰਨਾ ਕਰੋ, ਉਸੇ ਰਸਤੇ ਤੂੰ ਤੁਰ, ਤੂੰ ਤਰਕ ਨਾ ਕਰ, ਮਨ ਦੇ ਵਿੱਚ ਸ਼ੱਕ ਨਾ ਕਰ, ਐਵੇਂ ਡਾਵਾਂ ਡੋਲ ਨਾ ਹੋਣਾ ਕਰ।
1: ਉਹਨੇ
0: ਦੇਖਿਆ ਵੀ ਭਾਈ ਦਇਆ ਸਿੰਘ ਜੀ ਕੋਲ ਗੱਲ ਨਹੀਂ ਬਣੀ, ਮੈਂ ਤੇ ਆਇਆ ਸੀ ਮੇਰੇ ਨਾਲ ਰਲ ਜਾਣਗੇ, ਪਰ ਇਹ ਤੇ ਮੈਨੂੰ ਸਮਝਾਉਣ ਲੱਗ ਪਏ। ਅਸਲ ਵਿੱਚ ਇੱਥੇ ਇੱਕ ਗੱਲ ਨੋਟ ਕਰਿਓ, ਭਾਈ ਸਾਹਿਬ ਜੀ ਨੇ ਕਿਹਾ ਵੀ ਜੋ ਹੋਣਾ ਉਹ ਹੋ ਕੇ ਰਹਿਣਾ, ਇਹਦਾ ਮਤਲਬ ਦੁਨੀ ਚੰਦ ਦੀ ਮੌਤ ਨੇੜੇ ਸੀ, ਦੁਨੀ ਚੰਦ ਦੀ ਮੌਤ ਨੇੜੇ ਸੀ ਤੇ ਮਹਾਰਾਜ ਨੂੰ ਪਤਾ ਵੀ ਦਿਨ ਚੜ੍ਹਦਿਆਂ ਇਹਦੀ ਮੌਤ ਹੋਣੀ ਹੈ ਤੇ ਮਰਨਾ ਤੇ ਆਪਾਂ ਹੈ, ਤੇ ਫਿਰ ਕਿਉਂ ਨਾ ਆਪਾਂ ਗੁਰੂ ਵਾਲੇ ਬਣ ਕੇ ਮੌਤ ਨੂੰ ਕਬੂਲੀ, ਚੰਗੀ ਮੌਤ ਮਰੀਏ, ਮਾੜੀ ਮੌਤ ਮਰਨ ਦਾ ਕੀ ਫਾਇਦਾ, ਜੇ ਮਰਨਾ ਹੀ ਹੈ ਤੇ ਚੰਗੀ ਮੌਤ ਮਰੋ। ਮੋਹੇ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ, ਚੰਗਾ ਚੰਗੀ ਮੌਤ ਆਏਗੀ ਉਹਦੇ ਦਰ ਤੇ ਪਰਵਾਨੇ ਜਾਵਾਂਗੇ, ਮਾੜੀ ਮੌਤ ਆਏਗੀ ਤੇ ਜਾਣ ਤੋਂ ਬਾਅਦ ਵੀ ਲੋਕੀ ਸਾਨੂੰ ਫਿਟਕਾਰਾਂ ਪਾਉਂਦੇ ਰਹਿਣਗੇ, ਲਾਹਨਤਾਂ ਪਾਉਂਦੇ ਰਹਿਣਗੇ ਵੀ ਇਹ ਕਿੱਦਾਂ ਦਾ ਇਨਸਾਨ ਸੀ, ਕਿਵੇਂ ਦਾ ਸੀ। ਚੰਗੀ ਮੌਤ ਮਰਾਂਗੇ, ਲੋਕ ਜਾਣ ਤੋਂ ਬਾਅਦ ਵੀ ਵਡਿਆਈ ਕਰਦੇ ਰਹਿਣਗੇ, ਸ਼ੋਭਾ ਕਰਦੇ ਰਹਿਣਗੇ। ਜਾਣਾ ਤੇ ਸਾਰਿਆਂ ਨੇ ਹੈ, ਗੁਰਮੁਖ ਨੇ ਵੀ ਜਾਣਾ, ਮਨਮੁਖ ਨੇ ਵੀ ਜਾਣਾ, ਪਰ ਦੇਖਣਾ ਇਹ ਪਏਗਾ ਵੀ ਮਨਮੁਖ ਨੂੰ ਥਾਂ ਕਿੱਥੇ ਮਿਲਣੀ ਹੈ ਤੇ ਗੁਰਮੁਖ ਨੂੰ ਕਿੱਥੇ ਮਿਲਣੀ ਹੈ, ਇਹ ਅਸੀਂ ਫੈਸਲਾ ਕਰਨਾ। ਮੌਤ ਨੇ ਤੇ ਆਉਣਾ ਹੀ ਆਉਣਾ, ਜੇ ਅਸੀਂ ਨਾ ਵੀ ਬਾਣੀ ਪੜਾਂਗੇ, ਸੰਗਤ ਕਰਾਂਗੇ, ਗੁਰੂ ਵਾਲੇ ਬਣਾਂਗੇ, ਨਾ ਵੀ ਗੁਰੂ ਦੀ ਮੱਤ ਲਾਂਗੇ, ਮੌਤ ਤਾਂ ਫਿਰ ਵੀ ਆਉਣੀ ਹੈ, ਪਰ ਉਹ ਮੌਤ ਕਿੱਦਾਂ ਦੀ ਹੋਏਗੀ, ਤੇ ਗੁਰੂ ਵਾਲੇ ਬਣ ਕੇ ਜੇ ਅਸੀਂ ਮੌਤ ਕਬੂਲ ਲਾਂਗੇ ਉਹ ਕਿੱਦਾਂ ਦੀ ਹੋਏਗੀ, ਦੇਖਣਾ ਇਹ ਹੈ, ਸਮਝਣਾ ਇਹ ਹੈ। ਹੁਣ ਮਹਾਰਾਜ ਨੂੰ ਪਤਾ ਸੀ ਦੁਨੀ ਚੰਦ ਦਾ ਟਾਈਮ ਆ ਚੁੱਕਾ ਹੈ, ਤੇ ਕਿਉਂ ਨਾ ਹੋਵੇ ਵੀ ਇਹ ਹਾਥੀ ਦਾ ਮੁਕਾਬਲਾ ਕਰ ਲਵੇ ਤੇ ਮੌਤ ਇਹਦੀ ਜਿਹੜੀ ਉਹ ਹੋਵੇ ਜਿਹਦੇ ਨਾਲ ਲੋਕ ਇਹਦੀ ਵਾਹਵਾ ਕਰਨ, ਪਰ ਇਹਨੂੰ ਮਨਜ਼ੂਰ ਨਹੀਂ ਸੀ ਮਰਨਾ ਤੇ ਫਿਰ ਵੀ ਇਹਨੇ ਹੈ। ਜਿਹਨਾਂ ਨੂੰ ਇਤਿਹਾਸ ਪਤਾ ਉਹਨਾਂ ਨੂੰ ਪਤਾ ਮਰਨਾ ਤੇ ਫਿਰ ਵੀ ਹੈ, ਮੌਤ ਤਾਂ ਫਿਰ ਵੀ ਅਗਲੇ ਦਿਨ ਇਹਨੂੰ ਆ ਹੀ ਜਾਣੀ ਹੈ। ਹੁਣ ਇੱਥੇ ਭਾਈ ਦਇਆ ਸਿੰਘ ਜੀ ਨੇ ਜੋ ਸਮਝਾਇਆ, ਦੁਨੀ ਚੰਦ ਉੱਠ ਕੇ ਅੱਗੇ ਨੂੰ ਤੁਰ ਪਿਆ ਵੀ ਨਹੀਂ, ਭਾਈ ਦਇਆ ਸਿੰਘ ਜੀ ਨੂੰ ਮੇਰੀ ਗੱਲ ਸਮਝ ਨਹੀਂ ਆਈ ਹੈ।

0: ਵੀ ਹੁਣ ਮੈਂ ਜਾਣਾ ਭਾਈ ਧਰਮ ਸਿੰਘ ਅਤੇ ਭਾਈ ਸਾਹਿਬ ਸਿੰਘ ਜੀ ਹੋਣਾ ਪਾਸ ਵੀ ਭਾਈ ਦਇਆ ਸਿੰਘ ਜੀ ਨੂੰ ਤਾਂ ਜਿਹੜੀ ਗੱਲ ਮੇਰੀ ਸਮਝ ਨਹੀਂ ਆਈ। ਹੁਣ ਉੱਠ ਕੇ ਭਾਈ ਧਰਮ ਸਿੰਘ ਅਤੇ ਭਾਈ ਸਾਹਿਬ ਸਿੰਘ ਉਹਨਾਂ ਕੋਲ ਇਹ ਜਾਂਦਾ ਹੈ।
1: ਮੋਕਮ ਸਿੰਘ ਸਮੀਪ ਪ੍ਰਕਾਸ਼ੀ
0: ਔਰ ਭਾਈ ਮੋਕਮ ਸਿੰਘ ਜੀ ਨੂੰ ਉੱਥੇ ਮੈਂ ਕੋਲ ਜਿਹੜਾ ਬੁਲਾ ਲਾਂਗਾ। ਭਾਈ ਹਿੰਮਤ ਸਿੰਘ ਜੀ ਇਹਨਾਂ ਨੂੰ ਆਪਣੇ ਕੋਲ ਬੁਲਾ ਕੇ ਸਾਰਿਆਂ ਨੂੰ ਇਕੱਠਾ ਕਰਕੇ ਸਮਝਾਵਾਂਗਾ।
1: ਪਹੁੰਚੋ ਮੁਕਤੇ ਸਿੰਘ ਜੋ ਵੀਰ
0: ਔਰ ਜਿਹੜੇ ਪੰਜ ਮੁਕਤੇ ਨੇ, ਪੰਜ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਨੇ ਖੰਡੇ ਦੀ ਪੌਲ ਲੈ ਕੇ ਪੰਜ ਮੁਕਤਿਆਂ ਦਾ ਖਿਤਾਬ ਲਿਆ ਸੀ, ਉਹ ਜਿਹੜੇ ਬਹਾਦਰ ਯੋਧੇ ਨੇ ਉਹਨਾਂ ਨੂੰ ਵੀ ਮੈਂ ਸਮਝਾਵਾਂਗਾ।
1: ਭੇਦ ਕਰਨ ਪਾਕੇ ਸਭ ਤੀਰ
0: ਕਹਿੰਦੇ ਸਾਰਿਆਂ ਨੂੰ ਇਕੱਤਰ ਕਰਕੇ ਹੁਣ ਮੈਂ ਸਮਝਾਉਣਾ ਤਾਂ ਕਿ ਉਹ ਮੇਰੀ ਗੱਲ ਮੰਨ ਲੈਣ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਆਖਣ ਵੀ ਤੁਸੀਂ ਮਹਾਰਾਜ ਉਹਨਾਂ ਬਾਈ ਧਾਰ ਦੇ ਰਾਜਿਆਂ ਨਾਲ ਸੰਧੀ ਕਰ ਲਵੋ,
1: ਆਚੀ ਬਾਤ ਮੇਲ ਕਰਵਾਵੋ
0: ਵੀ ਅਸੀਂ ਕਿਸੇ ਤਰ੍ਹਾਂ ਦੀ ਰਾਜਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੇਲ ਕਰਵਾ ਦਈਏ ਤੇ ਇਹ ਜਿਹੜੀ ਜੰਗ ਹੈ ਇਹ ਰੁਕ ਜਾਵੇ।
1: ਨਾਹਿਤ ਗੁਰ ਕੋ ਤਿਆਗ ਪਲਾਵੋ
0: ਨਹੀਂ ਤਾਂ ਫਿਰ ਜੇ ਗੁਰੂ ਸਾਹਿਬ ਸਾਡੀ ਗੱਲ ਨਹੀਂ ਮੰਨਦੇ ਫਿਰ ਅਸੀਂ ਗੁਰੂ ਮਹਾਰਾਜ ਦਾ ਸਾਥ ਛੱਡ ਕੇ ਚਲੇ ਜਾਵਾਂਗੇ।
1: ਬੋਤ ਪ੍ਰਭਾਤ ਨਾ ਬਚਿਓ ਜਾਏ
0: ਕਿਉਂਕਿ ਦਿਨ ਚੜ੍ਹਦਿਆਂ ਕਿਸੇ ਨੇ ਵੀ ਨਹੀਂ ਬਚਣਾ। ਇਹਨੂੰ ਇੰਨਾ ਡਰ ਕਿਉਂਕਿ ਹੁਣ ਆਪਣਾ ਆ ਗਿਆ ਨਾ ਸਾਹਮਣੇ ਵੀ ਇਹਨੇ ਜਾਣਾ ਅਤੇ ਹੁਣ ਲੜਾਈ ਤਾਂ ਮਹੀਨੇ ਤੋਂ ਲੱਗੀ ਹੋਈ ਹੈ, ਮਹੀਨੇ ਤੋਂ ਹੀ ਜੰਗ ਹੋ ਰਹੀ ਹੈ। ਕਿੰਨੇ ਗੁਰੂ ਕੇ ਪਿਆਰੇ ਸ਼ਹੀਦ ਹੋ ਗਏ, ਕਿੰਨੇ ਜ਼ਖਮੀ ਹੋ ਗਏ, ਉੱਧਰ ਹਜ਼ਾਰਾਂ ਸਿਪਾਹੀ ਮਾਰੇ ਗਏ। ਪਰ ਅੱਜ ਹੀ ਕਿਉਂ ਇਹ ਗੱਲ ਹੈ? ਕਿਉਂਕਿ ਅੱਜ ਗੱਲ ਆਪਣੇ 'ਤੇ ਆ ਗਈ ਹੈ। ਇਸ ਵਾਸਤੇ ਕਹਿੰਦੇ ਵੀ ਸਾਰਿਆਂ ਨੂੰ ਮੈਂ ਜਾ ਕੇ ਸਮਝਾਵਾਂ ਵੀ ਜੇ ਦਿਨ ਚੜ੍ਹਿਆਂ ਗੁਰੂ ਮਹਾਰਾਜ ਸਾਡੀ ਗੱਲ ਮੰਨ ਲੈਂਦੇ ਆ, ਉਹਨਾਂ ਨਾਲ ਮੇਲ ਕਰ ਲੈਂਦੇ ਆ ਤਾਂ ਠੀਕ ਹੈ, ਨਹੀਂ ਤਾਂ ਅਸੀਂ ਸਾਰੇ ਛੱਡ ਕੇ

0: ਕਿਹਾ ਸਾਡਾ ਕੋਈ ਉਸ ਰਾਜੇ ਨਾਲ ਲੈਣ ਦੇਣ ਨਹੀਂ ਹੈ, ਉਹ ਛੱਡ ਕੇ ਚਲਾ ਜਾਏਗਾ, ਵਾਪਸ ਮੁੜ ਜਾਏ। ਪਰ ਰਾਜਾ ਭੀਮ ਚੰਦ ਜਿਹੜੀ ਸੋਚ ਰੱਖ ਕੇ ਆਇਆ, ਲੈਣ ਦੇਣ ਤਾਂ ਪਹਿਲਾਂ ਵੀ ਕੋਈ ਨਹੀਂ ਸੀ। ਗੁਰੂ ਮਹਾਰਾਜ ਆਪਣੇ ਅਨੰਦਪੁਰ ਸਾਹਿਬ ਵਿੱਚ ਟਿਕੇ ਹੋਏ ਨੇ, ਇਹ ਜਿਹੜੇ ਰਿਆਸਤੀ ਪਹਾੜੀ ਰਾਜੇ ਨੇ ਆਪੋ ਆਪਣੀ ਰਿਆਸਤਾਂ 'ਚ ਹੈ। ਪਰ ਇੱਥੇ ਹੁਣ ਭੀਮ ਜਿਹੜਾ ਦੁਨੀ ਚੰਦ ਹੈ, ਇਹ ਕਹਿੰਦਾ ਵੀ ਸਾਡਾ ਉਹਨਾਂ ਨਾਲ ਲੈਣ ਦੇਣ ਕੋਈ ਨਹੀਂ ਹੈ।
1: ਕਹਿਓ ਨਾਕ ਮਰੀਐ ਰਣ ਮਾਹੀ,
0: ਤੇ ਜੇ ਆਪਾਂ ਇਹ ਗੱਲ ਨਾ ਆਖੀ ਤਾਂ ਰਣ ਵਿੱਚ ਵਾਰੀ ਵਾਰੀ ਸਾਰੇ ਮਾਰੇ ਜਾਵਾਂਗੇ।
1: ਹੁਣ ਉੱਠ ਉਦੇ ਸਿੰਘ ਕੇ ਡੇਰੇ,
0: ਜਦੋਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ, ਕੋਈ ਵੀ ਸਹਿਮਤ ਨਾ ਹੋਇਆ, ਕਿਉਂਕਿ ਮਾਇਆ ਵੀ ਪੜਦਾ ਹੁਣ ਦੁਨੀ ਚੰਦ ਤੇ ਪਿਆ ਹੋਇਆ ਨਾ, ਇਹਨੇ ਕਮਾਈ ਨਹੀਂ ਕੀਤੀ, ਗੱਲ ਤਾਂ ਕਮਾਈ ਦੀ ਹੈ, ਕਮਾਈ ਨਹੀਂ ਅੰਦਰ ਕੀਤੀ। ਜੇ ਕਮਾਈ ਕੀਤੀ ਹੁੰਦੀ ਜਾਂ ਮਨ ਕਰਕੇ ਗੁਰੂ ਨੂੰ ਸਮਰਪਿਤ ਹੋਇਆ ਹੁੰਦਾ, ਫਿਰ ਤੇ ਪਹਿਲਾ ਲੈਸਨ ਸੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੀਵਨ ਦੀ ਆਸ ਛੱਡ ਕੇ ਚੱਲ, ਕਿਉਂਕਿ ਹਮ ਆਦਮੀ ਹਾਂ ਇੱਕਦਮੀ, ਅਸੀਂ ਮਨਮੁੱਖ ਬਣ ਕੇ ਮੂਲ ਨਹੀਂ ਗਵਾਉਣਾ, ਅਸੀਂ ਗੁਰਮੁਖ ਬਣ ਕੇ ਜਨਮ ਸਵਾਰ ਕੇ ਜਾਣਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ, ਜਾਂ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਜਦੋਂ ਕਹਿੰਦੇ ਗੱਲ ਨਾ ਬਣੀ, ਫਿਰ ਭਾਈ ਉਦੈ ਸਿੰਘ ਜੀ ਕੋਲ ਆਉਣਾ ਹੋਇਆ। ਮਨ ਵਿੱਚ ਬਹੁਤ ਤਰਾਸ ਹੈ, ਡਰ ਹੈ, ਜਿਵੇਂ ਜਿਵੇਂ ਸਮਾਂ ਅੱਗੇ ਵੱਧ ਰਿਹਾ, ਰਾਤ ਸਮਾਂ ਅੱਗੇ ਵੱਧ ਰਿਹਾ, ਤਿਵੇਂ ਤਿਵੇਂ ਮੌਤ ਦਾ ਡਰ ਵੀ ਇਹਦੇ ਅੰਦਰ ਵੱਧ ਰਿਹਾ ਹੈ।
1: ਚਿੰਤਾ ਆਪਣੀ ਸਕਲ ਪ੍ਰਕਾਸ਼ੀ,
0: ਆਪਣੀ ਚਿੰਤਾ ਨੂੰ ਸਾਰਿਆਂ ਦੇ ਅੱਗੇ ਵਾਰੀ ਵਾਰੀ ਰੱਖਦਾ ਰੱਖਦਾ ਭਾਈ ਉਦੈ ਸਿੰਘ ਜੀ ਕੋਲ ਆਉਣਾ ਹੋਇਆ।
1: ਕਹਾਂ ਸਹੇਰੀ ਆਪਣਾ ਬਿਨਾਸ਼ੀ,
0: ਕਹਿੰਦੇ ਨੇ ਵੀ ਇਹ ਮੈਂ ਆਪਣਾ ਗੁਰੂ ਸਾਹਿਬ ਕੋਲ ਕਿਉਂ ਆ ਗਿਆ, ਕਾਹਤੋਂ ਆ ਗਿਆ, ਇੱਥੇ ਤੇ ਮੇਰਾ ਜਿਹੜਾ ਉਹ ਵਿਨਾਸ਼ ਹੀ ਹੋਣਾ ਹੈ।
1: ਅਬਲੋ ਕਰ ਕਰ ਓਜ ਵਿਸਾਲਾ,
0: ਹੁਣ ਤੱਕ ਆਪਣੀ ਜਿਹੜਾ ਓਜ ਤਾਕਤ, ਆਪਣੀ ਤਾਕਤ ਜਿਹੜੀ ਹੈ ਉਹ ਦਿਖਾ ਦਿਖਾ ਕੇ ਸਮਾਂ ਲੰਘਾਇਆ ਹੈ।
1: ਬਲ ਬੁੱਧ ਛਲ ਕਰ ਸ਼ਤਰੂ ਨਾ ਚਾਲਾ,
0: ਕਹਿੰਦੇ ਨੇ ਹੁਣ ਤੱਕ ਜਿਹੜੀ ਲੜਾਈ ਵੀ ਹੋਈ ਹੈ, ਵੱਖ ਵੱਖ ਵਿਉਂਤ ਬੰਦੀਆਂ

0: ਤਾਂ ਸਾਰਿਆਂ ਨੂੰ ਸ਼ਾਬਾਸ਼ੀ। ਸਾਧ ਸਾਧ ਜਦੋਂ ਵੀ ਇਕੱਠਾ ਆਏਗਾ ਉਹਦਾ ਅਰਥ ਹੋਏਗਾ ਸ਼ਾਬਾਸ਼ ਸ਼ਾਬਾਸ਼। ਵੈਸੇ ਸਾਧ ਇਕੱਲਾ ਆਵੇ ਤਾਂ ਉਹਦਾ ਅਰਥ ਹੋਰ ਹੈ, ਜੇ ਸਾਧ ਸੰਗ ਆਵੇ ਉਹਦਾ ਅਰਥ ਹੋਰ ਬਣ ਜਾਏਗਾ, ਅਰਥ ਵੱਖਰੇ ਵੱਖਰੇ ਨੇ। ਅਤੇ ਜੇ ਸਾਧ ਸਾਧ ਦੋ ਵਾਰੀ ਇਕੱਠਾ ਆ ਜਾਏ ਉਹਦਾ ਮਤਲਬ ਹੁੰਦਾ ਸ਼ਾਬਾਸ਼ ਸ਼ਾਬਾਸ਼। ਜਿਵੇਂ ਕਿਸੇ ਨੂੰ ਆਪਾਂ ਸ਼ਾਬਾਸ਼ੀ ਦਿੰਦੇ ਹਾਂ ਵੀ ਹੁਣ ਤੱਕ ਤਾਂ ਇਹਨਾਂ ਨਾਲ ਲੜਦੇ ਰਹੇ ਹਾਂ, ਹੁਣ ਤੱਕ ਤਾਂ ਬੜਾ ਜ਼ੋਰ ਦਿਖਾਇਆ ਹੈ ਅਤੇ ਹਰ ਵਾਲੀ ਵਾਰੀ ਸਾਨੂੰ ਸ਼ਾਬਾਸ਼ੀ ਜਿਹੜੀ ਆ ਉਹ ਮਿਲੀ ਹੈ। ਔਰ ਜਿਹੜੇ ਉਹਨਾਂ ਦੇ ਅੱਗੇ ਅੜ ਗਏ ਉਹ ਫਿਰ ਸਾਡੇ ਜਿਹੜੇ ਸਾਥੀ ਸੀ ਉਹ ਮਾਰੇ ਵੀ ਗਏ ਹਨ।
1: ਆਏ ਭਾਈ ਅਬ ਕਾਤ ਕੁਫੇਰੀ,
0: ਕਹਿੰਦੇ ਹੁਣ ਚਾਰੇ ਪਾਸੇ ਤੋਂ ਕਾਲ ਜਿਹੜਾ ਉਹਨੇ ਆ ਕੇ ਸਾਨੂੰ ਘੇਰ ਲੈਣਾ ਮੌਤ, ਕਿਉਂਕਿ ਜਿਸ ਬੰਦੇ ਨੂੰ ਮੌਤ ਦਿਸਦੀ ਹੈ ਅਤੇ ਘਬਰਾਇਆ ਹੋਇਆ ਇੱਦਾਂ ਲੱਗਦਾ ਵੀ ਜਿਵੇਂ ਚਾਰੇ ਪਾਸੇ ਸਾਰਿਆਂ ਨੂੰ ਹੀ ਘੇਰਿਆ ਅਤੇ ਸਾਰੇ ਹੀ ਡਰੇ ਹੋਏ ਆ, ਹਰ ਇੱਕ ਨੂੰ ਇੱਦਾਂ ਫਿਰ ਉਹ ਦੇਖਦਾ ਕਿ ਹਰ ਕੋਈ ਮੇਰੇ ਵਾਂਗੂ ਹੀ ਡਰਿਆ ਹੋਇਆ। ਪਰ ਜਿਹਨੇ ਕਮਾਈ ਕੀਤੀ ਉਹ ਕਹਿੰਦੇ ਕਬੀਰ ਜਿਸ ਮਰਨਾ ਤੇ ਜੱਗ ਡਰੈ ਮੇਰੇ ਮਨ ਆਨੰਦ। ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਘਬਰਾਇਆ ਬਹੁਤ ਜ਼ਿਆਦਾ ਘਬਰਾਇਆ ਹੋਇਆ ਹੈ।
1: ਬਚੈ ਸਕਲ ਜੇ ਲਿਓ ਮਤ ਮੇਰੀ,
0: ਹੁਣ ਜਾ ਕੇ ਪਤਾ ਕੀ ਕਹਿੰਦਾ ਵੀ ਜੇ ਤੁਸੀਂ ਮੇਰੀ ਮਤ ਲੈ ਲਓ ਮੈਂ ਵੀ ਬਚ ਜਾਂਗਾ, ਤੁਸੀਂ ਸਾਰੇ ਹੀ ਬਚ ਜਾਵੋਗੇ।
1: ਨਤ ਹੋਏ ਭੋਰ ਪਰੇ ਕਮਸਾਨਾ,
0: ਨਤ ਨਹੀਂ ਤਾਂ ਦਿਨ ਚੜਿਆ ਬਹੁਤ ਵੱਡੀ ਜੰਗ ਹੋਵੇਗੀ।
1: ਧੋਏ ਜਬੈ ਹਾਥੀ ਮਸਤਾਨਾ,
0: ਜਦੋਂ ਉਹ ਮਸਤ ਹਾਥੀ ਆ ਕੇ ਦਰਵਾਜ਼ਾ ਇਹ ਲੋਹਗੜ ਦੇ ਕਿਲੇ ਦਾ ਦਰਵਾਜ਼ਾ ਤੋੜ ਦੇਵੇਗਾ।
1: ਮੋਹੇ ਮਾਰੇ ਪੂਰਬ ਬਿਨ ਆਈ,
0: ਔਰ ਮੈਨੂੰ ਜਿਹੜਾ ਉਹ ਮਾਰ ਗਿਰਾਏਗਾ ਤੇ ਫਿਰ ਉਹ ਅੰਦਰ ਸਾਰੇ ਜਿੰਨੇ ਸਿਪਾਹੀ ਰਾਜੇ ਉਹ ਸਭ ਅੰਦਰ ਆ ਜਾਵਣਗੇ।
1: ਹੁਣ ਤੇ ਮਾਈ ਸਭ ਸ਼ੀਸ ਬਿਹਾਈ,
0: ਇਸ ਵਾਸਤੇ ਜੇ ਤੁਸੀਂ ਸਾਰੇ ਆਪੋ ਆਪ

ਕਈ ਸਿਪਾਹੀ ਸ਼ਸਤਰ ਹਥਿਆਰ ਲੈ ਕੇ ਖਲੋਤੇ ਹੋਣਗੇ ਅਤੇ ਜਿਨ੍ਹਾਂ ਦਾ ਮੁਕਾਬਲਾ ਕਰਨ, ਹੁਣ ਇਹ ਢੇਰੀ ਢਾ ਚੁੱਕਾ ਹੈ, ਜਿਸ ਕਰਕੇ ਇੱਦਾਂ ਦੀਆਂ ਗੱਲਾਂ ਵੱਖ ਵੱਖ ਯੋਧਿਆਂ ਕੋਲ, ਗੁਰੂ ਮਹਾਰਾਜ ਦੇ ਖਾਲਸੇ ਕੋਲ ਆ ਕੇ ਕਰ ਰਿਹਾ। ਹੁਣ ਜਦੋਂ ਇਹ ਸਾਰੀਆਂ ਗੱਲਾਂ ਭਾਈ ਉਦੈ ਸਿੰਘ ਜੀ ਕੋਲ ਆ ਕੇ ਕੀਤੀਆਂ ਨੇ ਅਤੇ ਭਾਈ ਉਦੈ ਸਿੰਘ ਜੀ ਫਿਰ ਅੱਗੋਂ ਕੀ ਜਵਾਬ ਦਿੰਦੇ ਆ, ਅਤੇ ਜਦੋਂ ਦਿਨ ਚੜ੍ਹਨਾ ਉਧਰੋਂ ਕੇਸਰੀ ਚੰਦ ਆਪਣਾ ਲਸ਼ਕਰ ਅਤੇ ਉਹ ਮਸਤਿਆ ਹਾਥੀ ਲੈ ਕੇ ਆਏਗਾ, ਉਹਦਾ ਮੁਕਾਬਲਾ ਕੌਣ ਕਰੇਗਾ ਅਤੇ ਇਸ ਦੁਨੀ ਚੰਦ ਦਾ ਕੀ ਬਣੇਗਾ, ਉਹ ਆਪਾਂ ਅਗਲੇਰੇ ਸਮੇਂ ਦੇ ਵਿੱਚ ਇਹਨੂੰ ਵਿਚਾਰਨ ਦਾ, ਜਾਣਨ ਦਾ, ਸਮਝਣ ਦਾ ਯਤਨ ਕਰਾਂਗੇ। ਅੱਜ ਅਰਦਾਸ ਕਰੀਏ, ਮਹਾਰਾਜ ਇਹ ਤਾਂ ਅਟੱਲ ਸੱਚਾਈ ਹੈ ਕਿ ਮੌਤ ਨੇ ਤਾਂ ਇੱਕ ਦਿਨ ਆਉਣਾ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ, ਜਿੰਨਾ ਮਰਜ਼ੀ ਬਚਾਅ ਕਰ ਲਓ, ਸਿਕਿਉਰਿਟੀ ਜਿੰਨੀ ਮਰਜ਼ੀ ਰੱਖ ਲਓ, ਪਰ ਮੌਤ ਤੋਂ ਅੱਜ ਤੱਕ ਨਾ ਕੋਈ ਬਚਿਆ ਅਤੇ ਨਾ ਕੋਈ ਬਚ ਸਕਦਾ ਹੈ, ਨਾ ਕੋਈ ਬਚਿਆ ਨਾ ਬਚਣਾ। ਇਸ ਲਈ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਕੋਈ ਨਹੀਂ ਉੱਥੇ ਬਚਾ ਸਕੇਗਾ। ਫਿਰ ਕਿਉਂ ਨਾ ਹੋਵੇ ਅਸੀਂ ਆਪਣਾ ਆਪਾ ਵਾਹਿਗੁਰੂ ਜੀ ਨੂੰ ਸਮਰਪਿਤ ਕਰ ਦਈਏ, ਇਹ ਮਰਜ ਮਰਨਾ ਤਾਂ ਹੈ, ਕਿਉਂ ਨਾ ਅਸੀਂ ਆਪਣਾ ਮਰਨਾ ਸਵਾਰ ਲਈਏ। ਜਨਮ ਵੀ ਸਵਰ ਜਾਏ ਅਤੇ ਮਰਨਾ ਵੀ ਸਵਰ ਜਾਏ, ਉਹ ਕਿੱਦਾਂ ਹੋਏਗਾ, ਜਦੋਂ ਅਸੀਂ ਗੁਰੂ ਮਹਾਰਾਜ ਨੂੰ ਆਪਣਾ ਆਪਾ ਸਮਰਪਿਤ ਕਰ ਦਿਆਂਗੇ। ਫਿਰ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ ਵਾਲੀ ਅਵਸਥਾ ਹੋ ਜਾਏਗੀ। ਉਹਦੇ ਲਈ ਅਰਦਾਸ ਕਰੋ, ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਟੇ ਸਭ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ

ਦੇਣਾ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇ ਕੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸਹਿਬ ਗੁਰਪ੍ਰਸਾਦਿ।

ਤਾ ਕਾਮ ਕ੍ਰੋਧ ਨਗਰ ਭਾਵ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖ ਕੇ ਰੁਪਾਇਆ ਮਨ ਲਿਮੰਡ ਲਿਮੰਡਾ ਕਰ ਸਾਧੂ ਅੰਜਲੀ ਬਨ ਵੱਡਾ ਹੇ ਕਡੰਡੋਤ ਪੁੰਨ ਵੱਡਾ ਹੇ ਰਹਾਉ ਸਾਕਤਰ ਸਾਧਨਾ ਜਾਣਿਆ ਤਨਿਅੰਤਰ ਹੋ ਮੈਂ ਕੰਡਾ ਜਿਉਂ ਜੇ ਚਲੈ ਚ ਵੈਦਿਕ ਪਾਵੈ ਜਮਕਾ ਸੈਂ ਸਿਰ ਡੰਡਾ ਹੇ ਅਰਜਨ ਹਰ ਨਾਮ ਸਮਾਣੇ ਦੁਖ ਜਨ ਮਨ ਭਵ ਖੰਡਾ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਵਸੋ ਖੰਡ।

0: ਜੋ ਮਰ ਜੰਮੇ ਸੋ ਕਥ ਨਕਥ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸਤਨਾਮ, ਵੱਡੀ ਵਡਿਆਈ ਜਾਂ ਚੌਥਾ, ਵੱਡੀ ਵਡਿਆਈ ਜਾਂ ਐਲਾ, ਵੱਡੀ ਵਡਿਆਈ ਪੁੱਜੇ ਸਭ।

ਪੰਚ ਭੂਤ ਏਕ ਕਰ ਰਾਖ ਲੈ ਸਮਝ, ਜਗ ਜਿੱਤੋਂ ਗੁਰਦੁਆਰ ਖੇਲਹਿ ਸਮਤ ਸਾਰ, ਰਥ ਉਨ ਮਨ

ਖਵੇ ਕਸ ਬਿਮਲ ਵਿਚਾਰ ਹੈ, ਇਹ ਤੱਤ ਜਾਣਿਓ ਸਰਵਗਤ ਅਲਖ ਵਿਡਾਣੀ, ਸਹਿਜ ਭਾਏ ਸੰਚਿਓ ਕਿਨਰ ਅੰਮ੍ਰਿਤ ਕਲਬਾਣੀ, ਗੁਰਗਮ ਪਰਮਾਨ ਤੈ ਪਾਇਓ ਸਤ ਸੰਤੋਖ ਗਰ।

ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਉ ਸੱਚ ਸਦਾ ਸੱਚ ਪਾਖੰਤ ਸੋਏ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਨ ਦਰਸ਼ਨ ਪਰਸਿਐ ਗੁਰੂ ਕੈ ਸੱਚ ਜਨਮ ਪਰਵਾਨ ਅਮੇ ਦ੍ਰਿਸ਼ਟ ਸ਼ੁਭ ਕਰੇ ਹਰਿਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਮ ਵਸ ਕਰੈ ਸਭੇ ਬਲ ਸਦਾ ਸੁਖ ਮਨ ਵਸੈ

ਸਤ ਜੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਗੁੰਸ਼ ਕਹਾ।

ਧੰਨ ਗੁਰ ਸੱਚ ਸਮਾਇਓ, ਮਾਨ ਦਾਤਾ ਗੁਣ ਰਵੈ, ਜੇਨ ਚੱਕਰਵੈ ਕਹਾਇਓ, ਗੁਣ ਗਾਵੈ ਬਲ ਰਾਓ, ਸਪਤ ਪਾਤਾਲ ਬਸੰਤੋ, ਭਰਥਰ ਗੁਣ ਉਚਰੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 749 ਅਤੇ 750 ਅੰਗ ਦੇ ਉੱਪਰ ਸੁਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਸੂਹੀ ਮਹੱਲਾ ਪੰਜਵਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨ ਜਾਣੈ ਮਾਇਆ ਮਦਮਾਤਾ, ਮਰਨਾ ਚੀਤ ਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।